आप बुझाया, सहजे ही सच समाया, सच समाया, सच समाया।

ਖਸਮ ਸੋੜ ਦੂਜਾ ਲੱਗਾ ਡੁੱਬੇ ਸਿਮਣ ਜਾ ਰਿਹਾ ਉਸ ਗੁਰੂ ਹੈ ਬੋਹਿਤਾ ਗੁਰ ਲੱਗਣੇ।

सिमलरुक्ष राय रा अत दीर्घत मुच ओए जे आवे आस कर जाहिर रसे कित।

Amen.

ਕੂੜ ਬੋਲ ਕਰੈ ਆਹਾਰ, ਸਰਮ ਧਰਮ ਕਾ ਡੇਰਾ ਦੂਰ। ਨਾਨਕ ਕੂੜ ਰਹਿਆ ਭਰਪੂਰ, ਮੱਥਾ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ।

ਪੱਠੇ ਜੇ ਕਰੇ ਸੁਣਦਾ ਨਾ ਕਹੋ ਕਰਾਏ ਦਾ ਧਰਮ।

ਗਿਆਨ ਭੰਡੇ ਬਾਹਰ ਏਕੋ ਸੱਚਾ ਸੋਏ ਜਿਤ ਮੁਕਸ ਦਾ ਸਲਾਹੀ ਹੈ ਭਾਗਾ ਰਤੀ ਚਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸੋ

ਆਪਣਾ ਦਰ ਕੱਚੀ ਪੱਕੀ ਸਾਰੀ ਆ ਜੋ ਆਇਆ ਸੀ ਚੱਲ ਸੀ ਸਭ ਵਾਰੀ ਆ ਜਿਸਕੇ ਜੀ ਪ੍ਰਾਣ ਦੇ ਬਾਣੀ ਸਾਰੀ।

ਦਾਮ ਨਕੀ ਚੀਜ਼ ਨੂੰ ਮਿਹਨਤ ਨਿਹਾਲੀ ਜੋ ਸਭ ਨਾਲ ਨਿਹਾਰੀ ਅਤੇ ਬੇਹਾ ਪਾਸਾ ਟਹਲੀ ਹੈ ਪਿਸਲਾ ਹੈ ਉੱਪਰ ਟਹਲੀ ਹੈ।

ਕਰੇ ਬਰਾ ਬਰੇ ਪ੍ਰਗਟ ਤੰਦਰ ਪਾਏ ਕਜੋ ਪਵਾਏ ਅਗਲਾ ਮਹਿਮ ਪਹਾਣਾ ਖਾਏ ਜਿਸ ਦਾ ਦੁੱਤਾ ਖਾਵਣਾ ਤਿਸ ਕਲਿਆ ਸਾ ਵਾਸ।

ਸਾਕੀ ਫਰਿਆਦ ਕਰੇ ਮਾਰ ਇੱਕ ਨਾ ਗੜੀ ਨਾ ਨੇਰੀਆਂ ਤ੍ਰਿਜੜੇ ਵਿਸਿਆਰ ਆਪ ਗ੍ਰਾਂਏ ਕਰੇ ਆਪ ਨੂੰ ਕੈਸੋ ਕਰੀ ਪੁਕਾਰ ਨਾਨਕ ਕਰਨਾ ਜੁਗਤੀ ਆ ਫਿਰ ਤੁਸੀਂ ਵੀ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਗਿਆਨ ਧਿਆਨ ਕੁਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਡੰਡੋਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਨਿਮਾਣੇ ਜੇ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ

0: आप जी रोजाना इस अस्थान तो अमृतमयी बाणी की लड़ीवार शब्द विचार का लाहा प्राप्त करते आ रहे हो। बेहागड़ा राग दे विच पंचम पातशाह धन गुरु अर्जन देव महाराज जी वल्लों जो पावन शब्द उचारण किया है, जिस विचों दो पदियां दा पाठ आप जिया ने सरवण किया है, गुरु ग्रंथ साहिब महाराज जी की पवित्र बाणी पावन अंग 545 दे उपर सुभायमान है। इस शब्द दे राही असी अपने अपने मन नू समझाउणा है। मन मैला है, मन दे विच कई प्रकार दी विकारां दी मैल भरी हुई है जां मल लगी हुई है। इन्नी ज़्यादा मन नू मैल लग चुकी है कि मन काला हो गया है। ये कोई एक दो चार दिन दी मैल नहीं, ये जन्म जन्मांतरां दी मैल है। जन्म जन्म की इस मन को मल लागी, काला हुआ श्याव। ये काली स्याही दे वांग मन अंदर काला है। हुण इस मन दे अंदरों ये विकारां दी, बुरियाइयां दी, पाप दी मैल नू अंदरों असी धोणा है। हुण शरीर दी मैल होवे पानी नाल धोती जा सकती है, कपड़ियां दी मैल धोती जा सकती है, साढ़े शरीर नू हाथ पैर मूँह नू कालख लग गई असी धो देंगे, कपड़ियां नू कालख लग गई वह भी धो देंगे, पर जिहड़ी कालख साढ़े मन नू लग गई वो किवें उतरेगी? कालख किवें मन धोता जाएगा? उदे लई इशनान कराउणा पएगा। जिहड़े असी बाहरी तौर ते बाहर दे तीर्थां ते शरीर करके इशनान करके आउंदे हां, साडा एक बड़ा वड्डा भुलेखा हुंदा है कि मैं फलाने तीर्थ ते इशनान करके आया ते मेरी मैल उतर गई। शरीर करके जरूर मैल उतरी होएगी, इहदे च कोई शक नहीं, पर जिहड़ी मन दी मैल असी जिवें लैके गए सी उवें ही लैके वापस आ गए, क्योंकि मन दा इशनान नहीं होया। असी ते आए हां अपने मन दी मैल नू धोण वास्ते। गुरद्वारा साहिब भी आपां आए हां ते पहलां हथ पैर धो के ही आए हां ना, हाथ पैर ते असी धो आए हाँ, फिर असी गुरु महाराज के चरणों च कादे वास्ते आए हाँ? मन नू धोण वास्ते। जिमें असी हाथ पैर धोने जरूरी समझते हाँ, इस तरह गुरु बाणी दे नाल जुड़ के मन नू धोना भी जरूरी समझिए कि मेरा कथा कीर्तन पाठ नाल जुड़ना इसलिए है कि मेरे मन दी किते मैल उतर जाए, जड़ी मत है इदी मैल उतर जाए। उदा तरीका एको ही है, वो है नाम दा सरोवर। एक पानी दा सरोवर हुंदा है, एक गुरबाणी दा सरोवर है। पानी दे सरोवर नाल हाथ पैर दी मैल उतर जाएगी ते गुरबाणी दे सरोवर नाल साडे मन साडी मत दी मैल उतरनी है। इसलिए आपां रोज़ एक लैसन जिहड़ा सानू दिता है नित नेम दे विच असी रोज़ पढ़ते हैं, पर समझदा कोई कोई है? पढ़ते रहे हैं और कईयां दा ते ऐसा है कि दिहाड़ी च किन्नी किन्नी वार जपजी साहिब दा पाठ हो जांदा है, पर गल तां समझण दी है। ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਸਤ ਸਤਿਗੁਰੂ ਮਹਾਰਾਜ ਜੀ ਅੱਜ ਦੇ ਸ਼ਬਦ ਰਾਹੀਂ ਸਾਡੇ 'ਤੇ ਕਿਰਪਾ ਕਰਦੇ ਵੀ ਆਪਣੇ ਆਪਣੇ ਮਨ ਨੂੰ ਸਮਝਾਓ। ਇਸ ਸ਼ਬਦ ਰਾਹੀਂ ਹਰ ਇੱਕ ਨੇ ਆਪਣੇ ਆਪਣੇ ਮਨ ਨੂੰ ਆਵਾਜ਼ਾਂ ਦੇ ਕੇ ਸਮਝਾਉਣਾ। ਹਰ ਚਰਨ ਸਰੋਵਰ, ਜਿਹੜੇ ਹਰੀ ਦੇ ਚਰਨ ਨੇ, ਪਰਮੇਸ਼ਵਰ ਦੇ ਚਰਨ ਨੇ। ਹੁਣ ਪਰਮੇਸ਼ਵਰ ਦੇ ਚਰਨ ਕਿੱਦਾਂ ਸਾਨੂੰ ਦਿਖਾਈ ਦੇਣਗੇ, ਕਿਉਂਕਿ ਪਰਮੇਸ਼ਵਰ ਦਿਖਾਈ ਨਹੀਂ ਦਿੰਦਾ, ਉਹ ਤਾਂ ਨਿਰੰਕਾਰ ਹੈ, ਨਿਰ ਪਲੱਸ ਆਕਾਰ, ਉਹਦਾ ਤਾਂ ਕੋਈ ਆਕਾਰ ਹੀ ਨਹੀਂ ਹੈ। ਅਤੇ ਜਿਹੜੇ ਚਰਨ ਹੁੰਦੇ ਨੇ ਪੈਰ, ਇਹਦਾ ਤਾਂ ਇੱਕ ਆਕਾਰ ਹੁੰਦਾ, ਪੈਰਾਂ ਦਾ ਤਾਂ ਆਕਾਰ ਹੁੰਦਾ ਨਾ, ਹੱਥਾਂ ਦਾ ਵੀ ਆਕਾਰ ਹੈ, ਪਤਾ ਲੱਗ ਜਾਂਦਾ ਵੀ ਇਹ ਹੱਥ ਨੇ ਇਹ ਪੈਰ ਨੇ, ਆਕਾਰ ਤੋਂ ਹੀ ਪਤਾ ਲੱਗਦਾ, ਉਹਦੀ ਬਨਾਵਟ ਤੋਂ ਹੀ ਪਤਾ ਲੱਗਦਾ। ਪਰ ਪਰਮੇਸ਼ਵਰ ਨੂੰ ਤਾਂ ਨਾ ਥਾਪਿਆ ਜਾ ਸਕਦਾ ਅਤੇ ਨਾ ਹੀ ਉਹਦਾ ਕੋਈ ਆਕਾਰ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਫਿਰ ਅਸੀਂ ਉਹਦੇ ਚਰਨ ਕੀ ਸਮਝੀਏ, ਵੀ ਕੀ ਹੈ ਉਹਦੇ ਚਰਨ? ਅਸਲ ਵਿੱਚ ਉਹਦਾ ਨਾਮ ਹੀ ਉਹਦੀ ਮੂਰਤ ਹੈ, ਉਹਦਾ ਨਾਮ ਹੀ ਸਾਡੇ ਲਈ ਉਹਦੇ ਚਰਨ ਨੇ। ਇਹ ਸਰੋਵਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਾਨੂੰ ਇੱਕ ਸਰੋਵਰ ਦਿੱਤਾ ਹੈ, ਬਾਣੀ ਦਾ ਸਰੋਵਰ। ਇਹਦੇ ਵਿੱਚ ਮਨ ਨਿਵਾਸ ਕਰੇਗਾ। ਹੁਣ ਜਿਵੇਂ ਪਾਣੀ ਦਾ ਸਰੋਵਰ ਹੈ, ਉਹਦੇ ਵਿੱਚ ਸਰੀਰ ਜਾਂਦਾ ਨਾ, ਆਪਾਂ ਉਹਦੇ ਵਿੱਚ ਸਰੀਰ ਲੈ ਕੇ ਜਾਂਦੇ ਹਾਂ, ਚੁੱਭੀ ਲਾ ਕੇ ਆਉਂਦੇ ਹਾਂ। ਇਹ ਗੁਰਬਾਣੀ ਦੇ ਸਰੋਵਰ ਦੇ ਵਿੱਚ ਮਨ ਨਹੀਂ ਜਾਣਾ ਹੈ, ਇਹਦੇ ਵਿੱਚ ਤਨ ਨਹੀਂ ਜਾ ਸਕਦਾ, ਇਹ ਮਨ ਨਹੀਂ ਜਾਣਾ ਹੈ ਇਸ਼ਨਾਨ ਕਰਨ ਲਈ, ਚੁੱਭੀ ਲਾਉਣ ਵਾਸਤੇ। ਅਤੇ ਇਹ ਜਿਹੜਾ ਮਨ ਹੈ ਨਾ, ਇਹ ਤਾਂ ਸਰੋਵਰ ਵਿੱਚ ਜਾਏਗਾ ਜੇ ਇਹ ਦਾਸ ਬਣੇਗਾ। ਬੜੇ ਧਿਆਨ ਨਾਲ ਸੁਣਿਓ, ਜਿਹੜਾ ਹੰਕਾਰੀ ਹੁੰਦਾ ਨਾ, ਹੰਕਾਰ ਨਾਲ ਭਰਿਆ, ਉਹ ਆਹ ਸਰੋਵਰ ਦੇ ਵਿੱਚ ਕਦੇ ਨਿਵਾਸ ਨਹੀਂ ਕਰ ਸਕਦਾ, ਉਹ ਕਦੇ ਪ੍ਰਵੇਸ਼ ਨਹੀਂ ਕਰ ਸਕਦਾ, ਉਹਦੇ ਲਈ ਦਾਸ ਬਣਨਾ ਪੈਣਾ, ਉਹਦੇ ਲਈ ਪਹਿਲਾਂ ਨਿਮਾਣਾ ਹੋਣਾ ਪੈਣਾ। ਫਿਰ ਜਦੋਂ ਇਹ ਦਾਸ ਬਣ ਕੇ ਮਨ ਸਰੋਵਰ ਵਿੱਚ ਜਾਏਗਾ, ਇਹ ਇਸ਼ਨਾਨ ਕਰੇਗਾ, ਫਿਰ ਇਹਦੇ ਸਾਰੀ ਮੈਲ ਉਤਰ ਜਾਏਗੀ, ਕਲਖ ਧੁੱਪ ਜਾਏਗੀ, ਮਨ ਉੱਜਲ ਹੋ ਜਾਏਗਾ। ਮਹਾਰਾਜ ਕਹਿੰਦੇ ਰਾਮ ਦਾਸ ਸਰੋਵਰ ਨਾਤੇ, ਇੱਕ ਰਾਮ ਦੇ ਨਾਮ ਦਾ ਸਰੋਵਰ ਹੈ, ਜਿਹੜੇ ਦਾਸ ਬਣ ਕੇ ਇਹਦੇ ਵਿੱਚ ਨਹਾਉਂਦੇ ਇਸ਼ਨਾਨ ਕਰਦੇ ਆ। ਕਿਉਂਕਿ ਜੇ ਇਕੱਲਾ ਤੀਰਥਾਂ ਦੇ ਕੰਢੇ 'ਤੇ ਬੈਠਣ ਦੀ ਗੱਲ ਹੈ, ਆ ਵੀ ਤੀਰਥ ਹੈ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਇਹ ਵੀ ਤੀਰਥ ਹੈ, ਪਰ ਜੇ ਆਪਾਂ ਇਹਦੇ ਕਿਨਾਰੇ 'ਤੇ ਬੈਠ ਕੇ ਚਲੇ ਗਏ ਤਾਂ ਫਿਰ ਇਹ ਮੈਲ ਨਹੀਂ ਉਤਰਨੀ। ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ, ਮਨ ਤੇ ਹੁਟੈ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਦੀ ਮੈਲ ਤਾਂ ਉਤਰ ਹੀ ਨਹੀਂ ਰਹੀ। ਮਹਾਰਾਜ ਕਹਿੰਦੇ ਤੂੰ ਪਹਿਲਾਂ ਤਾਂ ਆਪਣਾ ਰਸਤਾ ਬਦਲ, ਜੇ ਤੂੰ ਮਨ ਦੀ ਮੈਲ ਨੂੰ ਉਤਾਰਨਾ ਚਾਹੁੰਦਾ ਫਿਰ ਤੂੰ ਪਾਣੀ ਦਾ ਸਰੋਵਰ ਰੋਵਰ ਨਹੀਂ, ਤੈਨੂੰ ਗੁਰਬਾਣੀ ਦਾ ਸਰੋਵਰ ਚਾਹੀਦਾ। ਜੇ ਸਰੀਰ ਦਾ ਇਸ਼ਨਾਨ ਕਰਾਉਣਾ ਫਿਰ ਤਾਂ ਪਾਣੀ ਦਾ ਸਰੋਵਰ ਹੈ, ਫਿਰ ਤਾਂ ਜਲ ਦਾ ਸਰੋਵਰ ਹੈ, ਪਰ ਜੇ ਤੂੰ ਮਨ ਦਾ ਇਸ਼ਨਾਨ ਕਰਾਉਣਾ ਉਹਦੇ ਵਾਸਤੇ ਫਿਰ ਗੁਰਬਾਣੀ ਦਾ ਸਰੋਵਰ ਹੈ, ਨਾਮ ਦਾ। ਤੋ ਜਿਨ੍ਹਾਂ ਨੇ ਦਾਸ ਬਣ ਕੇ ਇਸ ਨਾਮ ਦੇ ਸਰੋਵਰ ਵਿੱਚ ਚੁੱਭੀ ਲਾਈ, ਇਸ਼ਨਾਨ ਕੀਤਾ, ਉਹਨਾਂ ਦੀ ਮੈਲ ਅੰਦਰੋਂ ਉਤਰ ਗਈ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਜਿੰਨੇ ਕਮਾਏ ਹੋਏ ਪਾਪ ਸੀ ਉਹਨਾਂ ਦੀ ਮੈਲ ਸਭ ਉਤਰ ਗਈ। ਨਿਰਮਲ ਹੋਏ ਕਰ ਇਸ਼ਨਾਨ, ਉਹ ਨਿਰਮਲ ਹੋ ਗਏ, ਪਵਿੱਤਰ ਜੀਵਨ ਵਾਲੇ ਹੋ ਗਏ ਜਿਨ੍ਹਾਂ ਨੂੰ ਆ ਇਸ਼ਨਾਨ ਕਰਨਾ ਆ ਗਿਆ। ਫਿਰ ਬੇਨਤੀ ਸਮਝ ਲਿਓ, ਪਾਠ ਕਰਨਾ ਤਾਂ ਆ ਗਿਆ, ਨਿਤਨੇਮ ਕਰਨਾ ਤਾਂ ਆ ਗਿਆ, ਸਤ ਸੰਗਤ ਕਰਨੀ ਤਾਂ ਆ ਗਈ, ਪਰ ਇਸ਼ਨਾਨ ਕਰਨਾ ਆਇਆ ਕਿ ਨਹੀਂ ਆਇਆ? ਪਰਮਾਤਮਾ ਦੇ ਨਾਮ ਸਰੋਵਰ ਦੇ ਵਿੱਚ ਮਨ ਦੀ ਚੁੱਭੀ ਲਾਉਣੀ ਆਈ ਕਿ ਨਹੀਂ ਆਈ? ਜੇ ਇਕੱਲਾ ਪੜ੍ਹਨਾ ਆ ਗਿਆ ਤਾਂ ਮਹਾਰਾਜ ਕਹਿੰਦੇ ਫਿਰ ਪੜ ਪੜ ਗੱਡੀ ਲੱਦੀ ਹੈ, ਪੜ੍ਹਨਾ ਆ ਗਿਆ ਮੁਬਾਰਕ ਹੈ, ਪਰ ਇਸ਼ਨਾਨ ਕਰਨਾ ਆਇਆ ਕਿ ਨਹੀਂ? ਨਿਤਨੇਮ ਹੋ ਰਿਹਾ, ਉਹਦੇ ਵਿੱਚ ਇਸ਼ਨਾਨ ਹੋ ਰਿਹਾ, ਮਨ ਦਾ, ਮਨ ਦੀ ਚੁੱਭੀ ਲੱਗ ਰਹੀ ਹੈ। ਅਸੀਂ ਪਾਠ ਕਰ ਰਹੇ ਹਾਂ ਅਤੇ ਉਹ ਪਾਠ ਕਰਦੇ ਹਾਂ ਕਿ ਉਹਦੇ ਵਿੱਚ ਮਨ ਦੀ ਚੁੱਭੀ ਲੱਗ ਰਹੀ ਹੈ, ਮਨ ਇਸ਼ਨਾਨ ਕਰ ਰਿਹਾ। ਜੇ ਨਿਤਨੇਮ ਕਰਨ ਤੋਂ ਬਾਅਦ ਵੀ ਮਨ ਮੈਲੇ ਦਾ ਮੈਲਾ ਹੀ ਰਹਿ ਗਿਆ, ਸਵੇਰੇ ਉੱਠ ਕੇ ਨਿਤਨੇਮ ਕੀਤਾ, ਪਾਠ ਕੀਤਾ, ਸਾਰੀ ਦਿਹਾੜੀ ਨਿੰਦਿਆ, ਚੁਗਲੀਆਂ, ਬੁਰਿਆਈਆਂ, ਤੇ ਇਹਦਾ ਮਤਲਬ ਮਨ ਨੇ ਇਸ਼ਨਾਨ ਨਹੀਂ ਕੀਤਾ, ਮਨ ਪਵਿੱਤਰ ਹੀ ਨਹੀਂ ਹੋਇਆ। ਨਿਰਮਲ ਹੋਏ ਕਰ ਇਸ਼ਨਾਨਾ, ਇਸ਼ਨਾਨ ਕਰਕੇ ਨਿਰਮਲ ਹੋਇਆ ਹੀ ਨਹੀਂ, ਇਹ ਤੇ ਮਲ ਭਰੀ ਪਈ ਹੈ ਅੰਦਰ। ਸਵੇਰੇ ਫਾਰਮੈਲਿਟੀ ਪੂਰੀ ਕਰ ਲਈ, ਨਿਤਨੇਮ ਸਾਰਾ ਦਿਨ ਹੇਰਾ ਫੇਰੀਆਂ, ਠੱਗੀਆਂ, ਇਹਦਾ ਮਤਲਬ ਇਸ਼ਨਾਨ ਨਹੀਂ ਹੋਇਆ, ਇਹ ਪਵਿੱਤਰ ਨਹੀਂ ਹੋਇਆ। ਔਰ ਇਹਦੇ ਤਨ ਤੋਂ ਵੀ ਇਹ ਪਤਾ ਲੱਗ ਜਾਂਦਾ ਵੀ ਮਨ ਦਾ ਇਸ਼ਨਾਨ ਹੋਇਆ ਕਿ ਨਹੀਂ ਹੋਇਆ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਫਿਰ ਅੱਖਾਂ ਦੇ ਵਿੱਚ ਕਾਮ ਦਾ ਰੋਗ ਨਹੀਂ ਹੋਏਗਾ, ਜ਼ੁਬਾਨ ਤੇ ਕ੍ਰੋਧ ਦਾ ਰੋਗ ਨਹੀਂ ਹੋਏਗਾ, ਫਿਰ ਇਹ ਲੋਭ ਮੋਹ ਅਹੰਕਾਰ ਨਹੀਂ ਹੋਏਗਾ, ਜੇ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਇਸ ਲਈ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ, ਉਹਦੇ ਵਿੱਚ ਤੇ ਜੀ ਦਾ ਉਧਾਰ ਹੋ ਜਾਂਦਾ ਹੈ। ਇਹ ਸਰੋਵਰ ਨੀਕਾ ਹੈ, ਚੰਗਾ ਹੈ, ਜਿਹਦੇ ਵਿੱਚ ਅਸੀਂ ਮਨ ਦੀ ਚੁੱਭੀ ਲਵਾਉਣੀ ਹੈ। ਇਸ ਲਈ ਅੱਜ ਦੇ ਸ਼ਬਦ ਰਾਹੀਂ ਮਨ ਨੂੰ ਆਵਾਜ਼ ਦਿਓ, ਮਨਾ ਤੂੰ ਵਾਹਿਗੁਰੂ ਜੀ ਦੇ ਜਿਹੜੇ ਚਰਨ ਨੇ ਪਰਮੇਸ਼ਵਰ ਦੇ, ਉਹ ਸਰੋਵਰ ਨੇ, ਉਹਦੇ ਵਿੱਚ ਤੂੰ ਨਿਵਾਸ ਕਰ, ਉਹਦੇ ਵਿੱਚ ਜਾ। ਹਰ ਚਰਨ ਸਰੋਵਰ ਤਹ ਕਰੋ ਨਿਵਾਸ ਮਨਾ, ਮਨਾ ਮਤਲਬ ਮਨ ਨੂੰ ਆਵਾਜ਼ ਦੇਣੀ ਹੈ, ਮਨਾ ਉਹਦੇ ਵਿੱਚ ਨਿਵਾਸ ਕਰ। ਜਦੋਂ ਤੂੰ ਉਹਦੇ ਵਿੱਚ ਨਿਵਾਸ ਕਰੇਗਾ, ਫਿਰ ਕਰ ਮੱਜਣ, ਮੱਜਣ ਮੈਨੇ ਚੁੱਭੀ ਲਾਉਣੀ, ਇਸ਼ਨਾਨ ਕਰਨਾ। ਕਰ ਮੱਜਣ ਹਰ ਸਰੇ, ਸਰੇ ਤੋਂ ਭਾਵ ਸਰੋਵਰ ਦੇ ਵਿੱਚ, ਸਭ ਕਿਲ ਬਿਖ ਨਾਸ ਮਨਾ, ਇਹ ਮਨ ਸਾਰੇ ਪਾਪ ਅੰਦਰੋਂ ਧੋਤੇ ਜਾਣਗੇ, ਪਾਪ ਨਾਸ਼ ਹੋ ਜਾਣਗੇ, ਨਸ਼ਟ ਹੋ ਜਾਣਗੇ। ਜੇ ਤੂੰ ਹਰੀ ਦੇ ਨਾਮ ਸਰੋਵਰ ਦੇ ਵਿੱਚ ਚੁੱਭੀ ਲਾ ਲਵੇਂ, ਜੇ ਤੂੰ ਇਹਤੇ ਇਸ਼ਨਾਨ ਕਰ ਲਵੇਂ। ਇੱਕ ਹੁੰਦਾ ਨਹਾਉਣਾ, ਵੀ ਆਪਾਂ ਪਾਣੀ ਭਰਿਆ ਅਤੇ ਪਿੰਡੇ 'ਤੇ ਪਾ ਦਿੱਤਾ। ਇੱਕ ਹੈ ਉਹਦੇ ਵਿੱਚ ਜਾਣਾ, ਭਾਵ ਜਿਵੇਂ ਸਰੋਵਰ ਬਣਿਆ ਉਤਰ ਕੇ ਜਾਂਦੇ ਹਾਂ ਨਾ ਉਹਦੇ ਵਿੱਚ, ਇਸੇ ਤਰ੍ਹਾਂ ਮਨ ਕਿਤੇ ਗੁਰਬਾਣੀ ਦੇ ਵਿੱਚ ਚਲਾ ਜਾਏ, ਗੁਰਬਾਣੀ ਦੇ ਵਿੱਚ ਮਨ ਜਾਏਗਾ, ਫਿਰ ਸਭ ਕਿਲ ਵਿਖ ਨਾਸ਼ ਮਨਾ, ਤੇਰੇ ਸਾਰੇ ਪਾਪ ਨਾਸ਼ ਹੋ ਜਾਣ, ਨਸ਼ਟ ਹੋ ਜਾਣਗੇ, ਕੋਈ ਮਲ ਤੇਰੇ ਅੰਦਰ ਕਿਸੇ ਪ੍ਰਕਾਰ ਦੀ ਜਿਹੜੀ ਆ ਉਹ ਰਹਿ ਨਹੀਂ ਜਾਏਗੀ। ਇਸ ਲਈ ਮਨ ਪਹਿਲੇ ਤਾਂ ਇਹ ਸਮਝ ਕਿ ਵਾਹਿਗੁਰੂ ਦੇ ਚਰਨ ਜਿਹੜੇ ਆ ਉਹ ਸਰੋਵਰ ਹੈ, ਨਾਮ ਦਾ ਸਰੋਵਰ, ਔਰ ਉਹਦੇ ਵਿੱਚ ਤੂੰ ਇਸ਼ਨਾਨ ਕਰ, ਚੁੱਭੀ ਲਾ, ਤਾਂ ਕਿ ਸਾਰੇ ਪਾਪ ਅੰਦਰੋਂ ਨਸ਼ਟ ਹੋ ਜਾਣ, ਭਾਵ ਵਿਕਾਰਾਂ ਦੀ ਮਲ ਅੰਦਰੋਂ ਦੀ ਉਤਰ ਜਾਵੇ। ਆਪਣੇ ਮਨ ਨੂੰ ਸਮਝਾਉਣਾ ਹੈ,
1: ਕਰ ਸਦਾ ਮਜਨ ਗੋਬਿੰਦ ਸਜਨ, दुख अंधेरा नसे।
0: सतगुरु गुरु महाराज जी कृपा कर दे। और ये भी ध्यान रखियो, आपां पानी दे सरोवर विच किन्नी कु वार नहालांगे। चलो गर्मियां च ते बंदा बार बार जाके चुभी लाएगा, सर्दियां दे विच ते पैर पाउणा ही बड़ा औखा लगदा है। सर्दियां दे विच ते डर लगदा वी इन्ना ठंडा जल ते इहदे विच किवें जाके मैं चुभी ला, एक चुभी लाउणी भी औखी लगदी है। पर इत्थे ते महाराज कहिंदे जिहड़ा तैनू सरोवर नाम दा दित्ता है तू सदा ही इहदे विच चुभियां लाउणियां, रोज़ इशनान करना है, रोज़ तू हर वेले मन दा इशनान कराउंदा ही रह, मुड़ मुड़ के बार बार इशनान कराउंदा ही रह, ताकि तेरे दोबारा किसे पाप दी मैल तेरे अंदर लग ना जाए, दोबारा मैल ना लग जाए। कर सदा मज्जन, तू सदा ही इशनान करना है। तू हर वेले उठदियां बहिंदियां सौंदियां जागदियां परमात्मा दे नाम सिमरन विच जुड़े रहना है। सदा मैंने हर वेले, हर समय, हर टाइम। वो जिहड़ा फिर गोबिंद जिहड़ा असल विच सज्जन है, सच्चा सज्जन, सज्जन सच्चा पातशाह, वो जिहड़ा सच्चा सज्जन है गोबिंद दे रूप विच। गोबिंद दा अर्थ की है? जिहड़ा सारियां दी संभाल करन वाला है। वो जिहड़ा सच्चा सज्जन है, जदों तू कर सदा मज्जन, जदों तू सदा मज्जन करेगा, इशनान करेगा, भाव सदा हे मन तू परमात्मा दे नाम नूं सिमरदा रहेगा, फिर की होएगा? वो सज्जन फिर तेरी संभाल करेगा, क्योंकि गोबिंद दा अर्थ संभाल करना। फिर वो तेरी संभाल करेगा, की करेगा? दुख अंधेरा नासे। जेड़ा अंदर अज्ञानता दिया हनेरा है, उस अज्ञानता दे हनेरे करके तेरे अंदर जेड़ा दुख बनया है वो तेरा अंदरों नाश हो जाएगा। तेरे अंदर अज्ञानता दा हनेरा रहेगा ही नहीं, तेरे अंदर ज्ञान दा प्रकाश हो जाएगा। और तेरे अंदर जेड़ा वो ये दुख जिहड़ा सुख दे विच बदल जाएगा। वो गोबिंद सज्जन बन के तेरी मदद करेगा। पर तू की करना है? कर सदा मज्जन। असी अपना तो कर्म करिए ना, फल ताई मिलेगा। जे कर्म ही नहीं करांगे फल कितों मिलना है? असी वाहिगुरु जे जिहड़ा परमेश्वर दा नाम ये रब्बी बाणी सच्ची बाणी है इहदे विच मन करके जदों इशनान भाव सिमरन करांगे, फिर वह सज्जन बन के गोबिंद साडे दुख का भी नाश करेगा और अज्ञानता का हनेरा

ਹੁਣ ਇੱਕ ਇੱਕ ਕੜੀ ਨੂੰ ਜੋੜ ਕੇ ਦੇਖੋ। ਪਹਿਲਾਂ ਅਸੀਂ ਇਹ ਉਹਦਾ ਚਰਨ ਜਿਹੜਾ ਪਰਮੇਸ਼ਵਰ ਦਾ ਦੇ ਚਰਨ ਨੇ ਉਹ ਸਰੋਵਰ ਹੈ, ਚਰਨ ਪਰਮੇਸ਼ਵਰ ਦਾ ਨਾਮ। ਇਹਦੇ ਵਿੱਚ ਮਨ ਤੂੰ ਜਾ, ਜਾ ਕੇ ਕੀ ਕਰਨਾ, ਇਸ਼ਨਾਨ ਕਰ। ਇਸ਼ਨਾਨ ਕਰਕੇ ਕੀ ਹੋਏਗਾ, ਤੇਰੇ ਪਾਪ ਨਾਸ਼ ਹੋ ਜਾਣਗੇ। ਜਦੋਂ ਤੂੰ ਇਹ ਨਹੀਂ ਵੀ ਇੱਕ ਦਿਨ, ਤੂੰ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ। ਤੂੰ ਨਿੱਤ ਇਹ ਉੱਠਦਿਆਂ ਬਹਿੰਦਿਆਂ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਹਰ ਵੇਲੇ ਉੱਠਦੇ ਬਹਿੰਦੇ ਮਨ ਦਾ ਕੀ ਪਤਾ ਕਿੱਥੇ ਮੈਲਾ ਹੋ ਜਾਣਾ, ਮਨ ਦਾ ਕੀ ਪਤਾ। ਕਈ ਵਾਰੀ ਅਸੀਂ ਘਰੋਂ ਚੰਗੇ ਭਲੇ ਚੰਗੀ ਸੋਚ ਲੈ ਕੇ ਨਿਕਲਦੇ ਹਾਂ, ਰਸਤੇ ਵਿੱਚ ਕੋਈ ਸੱਜਣ ਮਿੱਤਰ ਆਂਢ ਗੁਆਂਢ ਇੱਦਾਂ ਦਾ ਮਿਲ ਜਾਂਦਾ, ਉਹਦੇ ਕੋਲ ਬੈਠ ਕੇ ਨਿੰਦਿਆ ਚੁਗਲੀਆਂ ਸ਼ੁਰੂ ਹੋ ਜਾਂਦੀਆਂ। ਘਰੋਂ ਤਾਂ ਆਪਾਂ ਚੰਗੇ ਨਿਕਲੇ ਸੀ, ਚੰਗੀ ਸੋਚ ਲੈ ਕੇ ਨਿਕਲੇ, ਪਰ ਸੰਗਤ ਇੱਦਾਂ ਦੀ ਹੋ ਗਈ, ਨਿੰਦਿਆ ਸ਼ੁਰੂ ਹੋ ਗਈ, ਬੁਰਿਆਈਆਂ ਸ਼ੁਰੂ ਹੋ ਗਈਆਂ, ਮੈਲਾ ਹੋ ਗਿਆ। ਕਈ ਵਾਰੀ ਘਰੋਂ ਸਾਫ਼ ਸੁਥਰੇ ਨਿਕਲਦੇ ਹਾਂ, ਪਰ ਆਂਢ ਗੁਆਂਢ ਜਾਂ ਮਿੱਤਰ ਦੋਸਤ ਸੰਗਤ ਸੰਗ ਇੱਦਾਂ ਦਾ ਮਿਲ ਜਾਂਦਾ, ਮੈਲਾ ਹੋ ਜਾਂਦਾ। ਤੂੰ ਮੈਲਾ ਹੋਵੇਂ ਹੀ ਨਾ, ਉਹਦੇ ਲਈ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਤੂੰ ਸਦਾ ਉਹਦੇ ਨਾਮ ਨਾਲ ਜੁੜਿਆ ਰਹਿ ਸਦਾ ਹੀ, ਫਿਰ ਕੀ ਹੋਏਗਾ, ਉਹ ਤੇਰੀ ਸੰਭਾਲ ਕਰੇਗਾ, ਤੇਰੇ ਅੰਦਰੋਂ ਦੁੱਖ ਕੱਟ ਦੇਗਾ। ਪਾਪ ਦਾ ਜਿਹੜਾ ਦੁੱਖ ਸੀ, ਅੰਧੇਰਾ ਅੰਧਕਾਰ ਜਿਹੜਾ ਅਗਿਆਨਤਾ ਦਾ ਹਨੇਰਾ ਸੀ, ਉਹ ਵੀ ਖਤਮ ਆ ਜਾਏਗਾ। ਫਿਰ ਉਹਦੇ ਬਾਅਦ ਕੀ ਹੋਏਗਾ, ਜਨਮ ਮਰਨ ਨਾ ਹੋਏ ਤਿਸ ਕਉ। ਉਸ ਨੂੰ ਜਿਹਨੇ ਇਹ ਮਨ ਕਰਕੇ ਇਸ਼ਨਾਨ ਕੀਤਾ ਔਰ ਪਰਮੇਸ਼ਵਰ ਨੇ ਸੱਜਣ ਬਣ ਕੇ ਉਹਦੇ ਦੁੱਖ ਹਨੇਰੇ ਨੂੰ ਖਤਮ ਕੀਤਾ, ਮਹਾਰਾਜ ਕਹਿੰਦੇ ਫਿਰ ਉਹਨੂੰ ਕਦੇ ਜਨਮ ਮਰਨ ਵਿੱਚ ਨਹੀਂ ਪੈਣਾ ਪੈਂਦਾ, ਉਹਦਾ ਜੰਮਣ ਮਰਨ ਮੁੱਕ ਜਾਂਦਾ। ਕੱਟਾਂ ਜੰਮ ਕੇ ਫਾਸੇ, ਉਹ ਜਿਹੜੇ ਜੰਮ ਦੀ ਫਾਹੀ ਪਈ ਹੋਈ ਹੈ ਨਾ ਗਲ 'ਚ, ਇਹ ਜੰਮਣ ਮਰਨਾ ਆਉਣਾ ਜਾਣਾ, ਇਹ ਫਾਹੀ ਉਹਦੀ ਅੰਦਰੋਂ ਕੱਟੀ ਜਾਏਗੀ, ਜੰਮ ਦੀ ਫਾਹੀ। ਉਹਨੂੰ ਫਿਰ ਪਰਮੇਸ਼ਵਰ ਤੋਂ ਵਿਛੜ ਕੇ ਕਦੇ ਵੀ ਦੁੱਖ ਜਿਹੜਾ ਉਹ

ਆਪਣੇ ਆਪਣੇ ਮਨ ਨੂੰ ਸਮਝਾਓ, ਮਨਾ ਮਿਲ ਸਾਧ ਸੰਗੇ, ਤੂੰ ਗੁਰੂ ਸੰਗਤ ਨੂੰ ਮਿਲਿਆ ਕਰ। ਜਿਹੜੇ ਨਾਮ ਰੰਗ ਵਿੱਚ ਰੰਗਣ ਵਾਲੀਆਂ ਰੰਗ ਰਤੜੀਆਂ ਰੂਹਾਂ ਗੁਰਮੁਖ ਨੇ, ਤੂੰ ਉਹਨਾਂ ਦੀ ਸੰਗਤ ਕਰਿਆ ਕਰ। ਉਹ ਨਾਮ ਰੰਗ ਵਿੱਚ ਰੰਗੇ ਹੁੰਦੇ ਆ, ਜਦੋਂ ਤੂੰ ਉਹਨਾਂ ਦਾ ਸੰਗ ਕਰੇਗਾ ਤੂੰ ਵੀ ਨਾਮ ਰੰਗ ਵਿੱਚ ਰੰਗਿਆ ਜਾਏਗਾ। ਅਤੇ ਜਦੋਂ ਤੂੰ ਨਾਮ ਰੰਗ ਵਿੱਚ ਰੰਗਿਆ ਜਾਏਗਾ ਉੱਥੇ ਫਿਰ ਤੇਰੀਆਂ ਸਭੇ ਇੱਛਾ ਪੂਰੀਆਂ ਹੋ ਜਾਣਗੀਆਂ, ਫਿਰ ਤੇਰੀਆਂ ਸਾਰੀਆਂ ਆਸਾਵਾਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਆਪਣੇ ਆਪ ਪੂਰੀਆਂ ਹੋਣ ਲੱਗ ਜਾਣਗੀਆਂ। ਪਰ ਕਰਨਾ ਕੀ ਹੈ? ਮਿਲ ਸਾਧ ਸੰਗੇ ਨਾਮ ਰੰਗੇ, ਗੁਰੂ ਸੰਗਤ ਕਰ ਅਤੇ ਨਾਮ ਰੰਗ ਦੇ ਵਿੱਚ ਰੰਗ, ਤਾਂ ਪੂਰਨ ਆਸੋ, ਉੱਥੇ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਹੁਣ ਪਹਿਲੀ ਗੱਲ ਵੀ ਗੁਰੂ ਸਾਧ ਸੰਗੇ, ਗੁਰੂ ਸੰਗਤ ਕਰਨੀ, ਨਾਮ ਰੰਗੇ ਨਾਮ ਰੰਗ ਦੇ ਵਿੱਚ ਰੰਗਣਾ, ਫਿਰ ਗੱਲ ਉੱਥੇ ਹੀ ਆ ਜਾਣੀ ਹੈ। ਅਸੀਂ ਗੁਰਦੁਆਰਾ ਸਾਹਿਬ ਕਿਉਂ ਆਏ ਹਾਂ? ਸੰਗਤ ਕਰਨ ਲਈ। ਕਾਹਦੇ ਵਾਸਤੇ? ਨਾਮ ਰੰਗ ਵਿੱਚ ਰੰਗਣ ਵਾਸਤੇ। ਸੰਗਤ ਜੇ ਗੁਰਦੁਆਰਾ ਸਾਹਿਬ ਆਏ ਹਾਂ ਫਿਰ ਸੰਗਤ ਵੀ ਤਾਂ ਕਰੀਏ, ਭਾਵੇਂ ਥੋੜ੍ਹੀ ਕਰੀਏ ਬਹੁਤੀ ਕਰੀਏ, ਕਰੀਏ ਤਾਂ ਹੀ ਰੰਗ ਤਾਂ ਹੀ ਚੜ੍ਹੇਗਾ। ਜੇ ਕਥਾ ਹੋ ਰਹੀ ਕਥਾ ਸੁਣ ਲਓ, ਕੀਰਤਨ ਹੋ ਰਿਹਾ ਕੀਰਤਨ ਸੁਣ ਲਓ, ਪਾਠ ਹੋ ਰਿਹਾ ਪਾਠ ਸੁਣ ਲਓ, ਸੰਗਤ ਵਿੱਚ ਸੰਗਤ ਨਾਲ ਜੁੜ ਕੇ ਜਦੋਂ ਅਸੀਂ ਸੁਣਾਂਗੇ ਰੰਗ ਤਾਂ ਹੀ ਚੜ੍ਹੇਗਾ। ਜੇ ਸੁਣਿਆ ਹੀ ਨਹੀਂ ਤਾਂ ਰੰਗ ਕੀ ਚੜ੍ਹਨਾ ਹੈ? ਕਈਆਂ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ, ਠੀਕ ਹੈ, ਪਤਾ ਨਹੀਂ ਕਿੰਨੇ ਜ਼ਰੂਰੀ ਕੰਮ ਹੋਣਗੇ ਉਹਨਾਂ ਨੂੰ, ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ, ਸਪੀਡ ਹੁੰਦੀ ਹੈ, ਆਉਂਦਿਆਂ ਵੀ ਪਤਾ ਨਹੀਂ ਲੱਗਦਾ ਅਤੇ ਬਾਹਰ ਨਿਕਲਦਿਆਂ ਵੀ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਆਏ, ਕਿਹੜੇ ਵੇਲੇ ਮੱਥਾ ਟੇਕਿਆ ਅਤੇ ਕਿਹੜੇ ਵੇਲੇ ਬਾਹਰ ਹੋ ਗਏ। ਸੰਗਤ ਤਾਂ ਕੀਤੀ ਨਹੀਂ, ਸ਼ਬਦ ਵੀ ਨਹੀਂ ਉਹਨਾਂ ਨੇ ਸੁਣਿਆ। ਕਈ ਐਸੇ ਮਿਲਦੇ ਆ, ਮਾਫ ਕਰਿਆ ਜੇ ਮਿਲਦੇ ਆ ਤਾਂ ਆਖ ਰਿਹਾ ਕਿ ਕਈਆਂ ਨੂੰ ਪੁੱਛਿਆ ਵੀ ਮੱਥਾ ਟੇਕ ਕੇ ਆਇਆ ਅਤੇ ਕੀ ਹੋ ਰਿਹਾ ਹੈ? ਉਹ ਕੀਰਤਨ ਹੋ ਰਿਹਾ ਸੀ, ਕਿਹੜਾ ਸ਼ਬਦ ਹੈ ਪਤਾ ਹੀ ਨਹੀਂ, ਸੁਣਿਆ ਹੀ ਨਹੀਂ। ਕਹਿੰਦੇ ਧਿਆਨ ਹੀ ਬਸ ਅਸੀਂ ਵੀ ਜਾਣਾ, ਜਲਦੀ ਜਾਣਾ ਮੱਥਾ ਟੇਕ ਕੇ, ਪਤਾ ਹੀ ਨਹੀਂ ਸ਼ਬਦ ਕਿਹੜਾ ਚੱਲ ਰਿਹਾ, ਫਿਰ ਰੰਗ ਕਿੱਦਾਂ ਚੜ੍ਹਨਾ ਸੀ? ਬੋਰਡ ਉੱਤੇ ਹੁਕਮ ਲਿਖਿਆ ਹੋਇਆ, ਉਹ ਹੁਕਮ ਕੀ ਸੀ? ਕਹਿੰਦੇ ਉੱਧਰ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਜਲਦੀ ਜਲਦੀ ਵਾਪਸ ਮੁੜਨਾ ਸੀ। ਕਮ ਸੇ ਕਮ ਗੁਰੂ ਦੇ ਹੁਕਮ ਵੱਲ ਹੀ ਧਿਆਨ ਆ ਜਾਂਦਾ। ਹੁਣ ਨਾ ਸਾਧ ਸੰਗੇ ਹੈ ਨਾ ਨਾਮ ਰੰਗੇ ਹੈ ਅਤੇ ਫਿਰ ਇੱਛਾ ਕਿੱਦਾਂ ਪੂਰੀ ਹੋਣੀ ਹੈ? ਜਿਹੜੀਆਂ ਸਾਡੀਆਂ ਆਸਾਂ ਨੇ ਉਹ ਕਿੱਦਾਂ ਪੂਰੀਆਂ ਹੋਣੀਆਂ? ਦੋਵੇਂ ਕੰਮ ਤਾਂ ਹੋਏ ਨਹੀਂ, ਜਿਹੜੇ ਹੋ ਰਹੇ ਆ ਮੁਬਾਰਕ ਹੈ। ਤੁਸੀਂ ਸਾਧ ਸੰਗੇ ਗੁਰੂ ਸੰਗਤ ਵਿੱਚ ਵੀ ਹੋ ਔਰ ਨਾਮ ਰੰਗੇ ਨਾਮ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਕੋਸ਼ਿਸ਼ ਤਾਂ ਆਪਾਂ ਕਰਨੀ ਹੈ, ਫਲ ਮਹਾਰਾਜ ਨੇ ਦੇਣਾ, ਭਾਗ ਮਹਾਰਾਜ ਨੇ ਲਾਉਣੇ ਆ। ਸਾਨੂੰ ਤਾਂ ਕਹਿ ਦਿੱਤਾ ਵੀ ਧਿਆਨ ਰੱਖ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਿਲੇ ਕੀ ਮਿਲਿਆ? ਮੇਰੀ ਸੋਚ, ਮੇਰੀ ਵਿਚਾਰ, ਮੇਰੇ ਖਿਆਲ। ਤੋ ਗੁਰੂ ਸਾਹਿਬ ਕਹਿੰਦੇ ਮਨ ਨੂੰ ਸਮਝਾਓ, ਮਨਾ ਮਿਲ ਸਾਧ ਸੰਗੇ ਨਾਮ ਰੰਗੇ। ਜਿਹੜੇ ਨੇ ਸਾਧ ਸੰਗ ਗੁਰੂ ਦੀ ਸੰਗਤ ਕੀਤੀ, ਨਾਮ ਰੰਗ ਵਿੱਚ ਰੰਗੇ, ਤਾਂ ਪੂਰਨ ਆਸੋ, ਉੱਥੇ ਉਹਨਾਂ ਦੀ ਸਾਰੀਆਂ ਆਸਾਵਾਂ ਇੱਛਾਵਾਂ ਪੂਰੀਆਂ ਹੁੰਦੀਆਂ। ਮਹਾਰਾਜ ਤਾਂ ਹੁਕਮ ਵੀ ਦਿੰਦੇ ਆ, ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਮੇਰੇ ਮਨ ਤਾਂ ਤੈਨੂੰ ਸਰਬ ਸੁਖ ਮਿਲਣੇ ਆ ਜੇ ਤੂੰ ਅੰਦਰੋਂ ਹਿਰਦੇ ਚੋਂ ਉਹਨੂੰ ਧਿਆਏਗਾ। ਜੇ ਕਰ ਮੱਜਨ ਹਰ ਸਰੇ, ਜੇ ਤੂੰ ਪਰਮੇਸ਼ਵਰ ਦੇ ਨਾਮ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਏਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਆ, ਅਸੀਂ ਆਪਣੇ ਆਪਣੇ ਮਨ ਨੂੰ

ਹੁਣ ਫਿਰ ਸਮਝਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖ ਦਿੱਤਾ, ਅਸੀਂ ਆਪਣੇ ਮਨ ਨੂੰ ਲੱਗ ਗਏ ਸਮਝਾਉਣ, ਪਰ ਮਨ ਕੀ ਸੀ ਢੀਠ, ਮਨ ਕੀ ਸੀ, ਮਨ ਸੀ ਜਿੱਦੀ ਹੱਠ ਕਰਨ ਵਾਲਾ। ਮਨ ਕਹਿੰਦਾ ਨਹੀਂ ਮੈਂ ਨਹੀਂ ਮੰਨਣਾ, ਇਹ ਹੱਠ ਕਰਦਾ ਰਿਹਾ ਵੀ ਮੈਨੂੰ ਤਾਂ ਜੋ ਚੰਗਾ ਲੱਗਣਾ ਮੈਂ ਤਾਂ ਉਹ ਕਰਨਾ। ਮਨ ਹੱਠ ਕਿਨੇ ਨਾ ਪਾਇਓ, ਮਨ ਹੱਠ ਕਿਨੇ ਨਾ ਪਾਇਆ, ਸਭ ਥੱਕੇ ਕਰਮ ਘੁਮਾਏ। ਨਾ ਸਾਡੇ ਤੋਂ ਪਹਿਲਾਂ ਕਿਸੇ ਨੇ ਮਨ ਦਾ ਹੱਠ ਕਰਕੇ ਪਾਇਆ ਕੁਛ, ਕਹਿੰਦੇ ਵੀ ਮੈਂ ਤਾਂ ਕਰਮ ਜਿਹੜੇ ਬਾਹਰੀ ਨੇ ਉਹ ਕਰਨੇ ਆ, ਮੈਂ ਨਹੀਂ ਇਸ਼ਨਾਨ ਕਰਨਾ, ਨਾ ਨਿਤਨੇਮ ਕਰਨਾ, ਨਾ ਪਾਠ, ਨਾ ਸੰਗਤ ਕਰਨੀ ਹੈ। ਉਹ ਹੱਠ ਕਰਕੇ ਤੁਰਿਆ ਰਿਹਾ ਪਰ ਮਿਲਿਆ ਕੁਛ ਨਹੀਂ। ਮਨ ਨੂੰ ਬੜਾ ਸਮਝਾਇਆ, ਪਿਆਰ ਨਾਲ ਸਮਝਾਇਆ ਕਿ ਮਨਾ ਹੁਣ ਟਾਈਮ ਹੈ ਇਸ਼ਨਾਨ ਕਰਨ ਦਾ, ਸੰਗਤ ਕਰਨ ਦਾ, ਨਿਤਨੇਮ ਕਰਨ ਦਾ, ਕਥਾ ਕੀਰਤਨ ਪਾਠ ਨਾਲ ਜੁੜਨ ਦਾ ਹੁਣ ਟਾਈਮ ਹੈ, ਤੂੰ ਇਹ ਸੰਭਾਲ ਲੈ। ਪਰ ਮਨ ਨਹੀਂ ਮੰਨਿਆ, ਮਨ ਨੂੰ ਬਥੇਰਾ ਸਮਝਾਇਆ

0: ਆਪਣੇ ਆਪਣੇ ਮਨ ਨੂੰ ਸਮਝਾਓ। ਅਸੀਂ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕੀਤਾ ਪਰ ਮਨ ਤਾਂ ਸਮਝਣ ਨੂੰ ਤਿਆਰ ਨਹੀਂ। ਮਨ ਚਤਰ ਹੈ, ਚਲਾਕ ਹੈ। ਅਜਹੋ ਬੇਕਾਰ ਨਾ ਛੋਡਈ ਪਾਪੀ, ਮਨ ਮੰਦਾ, ਇਹ ਐਸਾ ਮੰਦਾ ਹੋ ਚੁੱਕਾ ਇਹ ਛੱਡਣਾ ਹੀ ਨਹੀਂ ਚਾਹੁੰਦਾ। ਇਹਨੂੰ ਜਿੰਨਾ ਮਰਜ਼ੀ ਸਮਝਾ ਲਓ ਇਹ ਬੁਰਿਆਈ ਛੱਡਣਾ ਹੀ ਨਹੀਂ ਚਾਹੁੰਦਾ। ਹੁਣ ਫਿਰ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਕੋਲ ਆ ਗਏ, ਪਾਤਸ਼ਾਹ ਜੀ ਹੁਣ ਦੱਸੋ ਕੀ ਕਰੀਏ। ਤੁਸੀਂ ਕਿਹਾ ਸੀ ਮਨ ਨੂੰ ਸਮਝਾਓ, ਅਸੀਂ ਬਥੇਰਾ ਸਮਝਾਇਆ ਪਰ ਇਹ ਸਮਝਦਾ ਨਹੀਂ, ਹੁਣ ਦੱਸੋ ਕੀ ਕਰੀਏ। ਮਹਾਰਾਜ ਕਹਿੰਦੇ ਫਿਰ ਹੁਣ ਅਰਦਾਸ ਕਰੋ, ਹੁਣ ਉਹਦੇ 'ਤੇ ਛੱਡ ਦਿਓ। ਹੁਣ ਅਰਦਾਸ ਕਰਕੇ ਉਹਦੇ 'ਤੇ ਛੱਡ ਦਿਓ ਵੀ ਮਹਾਰਾਜ ਇਹ ਮਨ ਨੂੰ ਤੁਸੀਂ ਹੀ ਸਮਝਾ ਸਕਦੇ ਹੋ, ਇਹ ਤਾਂ ਇਸ਼ਨਾਨ ਕਰੇਗਾ ਜੇ ਤੁਸੀਂ ਕਿਰਪਾ ਕਰੋਗੇ। ਹੁਣ ਤੁਹਾਡੀ ਕਿਰਪਾ ਤੋਂ ਬਿਨਾਂ ਗੱਲ ਨਹੀਂ, ਇਹ ਹੁਣ ਸਿਆਣਿਆਂ ਦੇ ਵੱਸ ਦੀ ਗੱਲ ਨਹੀਂ ਰਹਿ ਗਈ, ਇਹ ਹੁਣ ਵਾਹਿਗੁਰੂ ਜੀ ਤੁਸੀਂ ਆਪ ਕਿਰਪਾ ਕਰੋ। ਫਿਰ ਮਹਾਰਾਜ ਨੇ ਦੇਖੋ ਹੱਲ ਵੀ ਦੱਸਿਆ, ਬਿਨਵੰਤ ਨਾਨਕ, ਬਿਨਵੰਤ ਬੇਨਤੀ ਕਰਦੇ ਆ, ਧਾਰ ਕਿਰਪਾ, ਹੇ ਵਾਹਿਗੁਰੂ ਜੀ ਆਪਣੀ ਕਿਰਪਾ ਮੇਰੇ 'ਤੇ ਕਰੋ, ਆਪਣਾ ਤਰਸ ਕਰੋ। ਹਰ ਚਰਨ ਕਮਲ ਨਿਵਾਸੋ, ਇਹ ਜਿਹੜੇ ਤੁਹਾਡੇ ਕਮਲ ਵਰਗੇ ਪਾਕ ਪਵਿੱਤਰ ਚਰਨ ਨੇ, ਇਹ ਪਵਿੱਤਰ ਨਾਮ ਹੈ, ਨਿਵਾਸੋ, ਮੇਰਾ ਮਨ ਇਹਦੇ ਵਿੱਚ ਨਿਵਾਸ ਕਰ ਜਾਏ। ਮਨ ਨੂੰ ਤਾਂ ਬਥੇਰਾ ਸਮਝਾ ਲਿਆ, ਰੋਜ਼ ਸਮਝਾਉਂਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਰੋਜ਼ ਸਮਝਾਉਂਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਰੋਜ਼ ਸਮਝਾਉਂਦੇ ਹਾਂ, ਇਹ ਮਨ ਫਿਰ ਬੁਰਿਆਈ ਵਾਲੇ ਪਾਸੇ ਨੂੰ ਭੱਜਦਾ। ਮਹਾਰਾਜ ਕਹਿੰਦੇ ਫਿਰ ਇੱਕੋ ਹੀ ਹੱਲ ਹੈ, ਅਰਦਾਸ ਕਰਕੇ ਉਸ ਮਾਲਕ 'ਤੇ ਛੱਡਦੇ, ਹੁਣ ਉਹ ਆਪੇ ਹੀ ਕਿਰਪਾ ਕਰੇਗਾ, ਉਹ ਤੇਰੇ ਮਨ ਨੂੰ ਆਪੇ ਮੋੜਾ ਪਾਏਗਾ, ਫਿਰ ਉਹ ਆਪ ਇਸ ਨਾਮ ਦੇ ਸਰੋਵਰ ਵਿੱਚ ਆ ਕੇ ਚੁੱਭੀ ਲਾਏਗਾ। ਤੂੰ ਆਪਣੇ ਵੱਲੋਂ ਕੋਸ਼ਿਸ਼ ਕਰ ਪਹਿਲਾਂ, ਜੇ ਕੋਸ਼ਿਸ਼ ਤੇਰੀ ਕਾਮਯਾਬ ਹੋ ਗਈ ਫਿਰ ਤੇ ਵਾਰੇ ਨਿਆਰੇ, ਤੇ ਜੇ ਨਹੀਂ ਗੱਲ ਬਣਦੀ ਫਿਰ ਅਰਦਾਸ ਹੀ ਕਰ ਸਕਦੇ ਹਾਂ ਆਪਾਂ। ਬਿਨਵੰਤ ਨਾਨਕ ਧਾਰ ਕਿਰਪਾ, ਹਰ ਚਰਨ ਕਮਲ ਨਿਵਾਸੋ, ਵਾਹਿਗੁਰੂ ਜੀ ਕਿਰਪਾ ਕਰ ਦਿਓ ਇਹ ਮਨ ਤੁਹਾਡੇ ਚਰਨਾਂ ਵਿੱਚ ਨਿਵਾਸ ਕਰ ਜਾਏ, ਇਸ ਮਨ ਨੂੰ ਤੁਹਾਡੇ ਨਾਮ ਰੂਪੀ ਚਰਨ ਵਿੱਚ ਇਸ਼ਨਾਨ ਕਰਨਾ, ਚੁੱਭੀ ਲਾਉਣੀ ਆ ਜਾਏ। ਮੇਰੀ ਬੇਨਤੀ ਤੁਹਾਡੇ ਅੱਗੇ ਹੁਣ ਇਹੀ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਤੁਸੀਂ ਹੀ ਕੱਢ ਸਕਦੇ ਹੋ, ਇਸ ਮਨ ਨੂੰ ਬੁਰਿਆਈਆਂ ਤੋਂ ਤੁਸੀਂ ਹੀ ਬਚਾ ਸਕਦੇ ਹੋ, ਹੁਣ ਤੁਸੀਂ ਕਿਰਪਾ ਕਰੋ, ਸਾਡੀ ਇਹ ਬੇਨਤੀ ਹੈ। ਪਹਿਲੇ ਪਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਕਿਰਪਾ ਕਰ ਸਾਨੂੰ ਸਮਝਾਇਆ ਹੈ।
1: ਤਹਿ ਆਨੰਦ ਬਿਨੋਦ ਸਦਾ ਅਨਹਦ, ਚਨਕਾਰੂ ਰਾਮ।
0: ਹੁਣ ਜਦੋਂ ਬੇਨਤੀ ਕੀਤੀ, ਅਸੀਂ ਰੋਜ਼ ਬੇਨਤੀ ਕਰੀਏ ਆ ਕੇ, ਮਹਾਰਾਜ ਮਨ ਨਹੀਂ ਟਿਕਦਾ, ਮਨ ਨਹੀਂ ਜੁੜਦਾ, ਮੈਂ ਰੋਜ਼ ਕੋਸ਼ਿਸ਼ ਕਰ ਰਿਹਾ, ਪਾਠ ਹੁੰਦਾ, ਨਿਤਨੇਮ ਹੁੰਦਾ, ਕੀਰਤਨ ਕਥਾ ਵਿੱਚ ਜੁੜਦਿਆਂ ਮਨ ਨਹੀਂ ਟਿਕਦਾ। ਇਹ ਨਹੀਂ ਵੀ ਇੱਕ ਦਿਨ ਬੇਨਤੀ ਕਰ ਦਿੱਤੀ, ਰੋਜ਼ ਬੇਨਤੀ ਕਰੀ ਚੱਲੋ। ਜਿਸ ਦਿਨ ਕਿਰਪਾ ਹੋ ਗਈ ਉਸ ਦਿਨ ਫਿਰ ਕੀ ਹੋਏਗਾ, ਸੁਣੀ ਅਰਦਾਸ, ਸੁਆਮੀ ਮੇਰਾ ਸਰਵ ਕਲਾ ਬਣ ਆਈ। ਫਿਰ ਖੇਡ ਬਣ ਗਈ ਨਾ, ਜਦੋਂ ਉਹਨੇ ਅਰਦਾਸ ਸੁਣ ਲਈ, ਮੈਨੂੰ ਸੁਣਾਉਣੀ ਆ ਜਾਏ ਉਹ ਤਾਂ ਸੁਣਦਾ, ਉਹ ਤਾਂ ਸੁਣਦਾ, ਮੈਨੂੰ ਕਿਤੇ ਸੁਣਾਉਣੀ ਆ ਜਾਏ। ਅਤੇ ਜਿਸ ਦਿਨ ਉਹਨੇ ਸੁਣ ਲਈ ਅਰਦਾਸ, ਉਸ ਦਿਨ ਖੇਡ ਬਣ ਗਈ। ਤਹਿ ਅਨੰਦ ਬਿਨੋਦ ਸਦਾ ਅਨਹਦ, ਝੁਣਕਾਰੋ ਰਾਮ। ਆਹ ਬਣ ਗਈ ਖੇਡ ਅੰਦਰ ਦੀ, ਉੱਥੇ ਫਿਰ ਆਨੰਦ ਹੀ ਆਨੰਦ ਹੈ। ਮਨ ਹੀ ਕਹਿ ਰਿਹਾ ਨਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਹੁਣ ਮਨ ਕਹਿੰਦਾ ਵੀ ਆਨੰਦ ਹੀ ਆਨੰਦ ਹੈ। ਪਹਿਲੇ ਮਨ ਪਰੇਸ਼ਾਨ ਰਹਿੰਦਾ ਸੀ, ਚਿੰਤਤ ਰਹਿੰਦਾ ਸੀ, ਪਹਿਲੇ ਕਾਮੀ ਕ੍ਰੋਧੀ ਲੋਭੀ ਹੰਕਾਰੀ ਬਣਿਆ ਰਹਿੰਦਾ ਸੀ, ਹੁਣ ਜਦੋਂ ਦੀ ਅਰਦਾਸ ਕੀਤੀ ਤੇ ਮਾਲਕ ਨੇ ਸੁਣੀ ਹੈ, ਹੁਣ ਆਨੰਦ ਹੀ ਆਨੰਦ ਹੈ, ਹੁਣ ਅੰਦਰ ਰਸ ਬਣ ਗਿਆ। ऐसा

ਰਸ ਬਣ ਗਿਆ ਜਿਹੜਾ ਹਰ ਵੇਲੇ ਅੰਦਰ ਬਣਿਆ ਹੋਇਆ, ਇਹ ਨਹੀਂ ਵੀ ਥੋੜੀ ਥੋੜੇ ਟਾਈਮ ਲਈ ਬਣਿਆ ਅਤੇ ਸਵਾਦ ਗਿਆ, ਨਹੀਂ, ਹੁਣ ਹਰ ਵੇਲੇ ਹੀ ਅੰਦਰ ਉਹਦਾ ਸਵਾਦ ਬਣਿਆ, ਹਰ ਵੇਲੇ ਉਹ ਅੰਦਰ ਰਸ ਜਿਹੜਾ ਉਹ ਬਣਿਆ ਹੋਇਆ। ਮਹਾਰਾਜ ਕਹਿੰਦੇ ਫਿਰ ਉੱਥੇ ਕੀ ਹੋਇਆ, ਤਹਿ ਤਹਿ ਤਹਿ ਦਾ ਅਰਥ ਕੀ ਕਰੋਗੇ, ਫਿਰ ਥੋੜ੍ਹਾ ਜਿਹਾ ਪਿੱਛੇ ਜਾ ਕੇ ਸਮਝਣਾ ਪੈਣਾ। ਤਹਿ ਤਹਿ ਦਾ ਅਰਥ ਹੈ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ। ਤਹਾਂ ਇੱਥੇ ਕਹਿੰਦੇ ਤਹਿ ਉੱਥੇ ਅਨੰਦ ਬਿਨੋਦ ਸਦਾ ਅਨਹਦ ਚੁਣ ਘਾਰੋ ਰਾਮ। ਉੱਥੇ ਫਿਰ ਇੱਕ ਅੰਦਰ ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ, ਖੇੜਾ ਹੀ ਖੇੜਾ। ਉੱਥੇ ਫਿਰ ਅਨਹਦ ਸ਼ਬਦ ਦੀ ਧੁਨੀ ਚੱਲ ਪਈ, ਇਹ ਅੰਦਰ ਹੈ, ਹੁਣ ਅੰਦਰ ਸ਼ਬਦ ਦੀ ਧੁਨ ਚੱਲ ਪਈ। ਉਹ ਧੁਨ ਅੰਦਰ ਜਿਹੜੀ ਸੀ ਅੰਦਰ ਚੱਲ ਰਹੀ ਸੀ, ਉਹ ਐਸੀ ਮਿੱਠੀ ਮਿੱਠੀ ਧੁਨ ਅੰਦਰ ਚੱਲ ਰਹੀ ਸੀ, ਹੁਣ ਧਿਆਨ ਹੋਰ ਪਾਸੇ ਜਾਂਦਾ ਹੀ ਨਹੀਂ, ਹੁਣ ਖਿਆਲ ਹੋਰ ਪਾਸੇ ਜਾਂਦਾ ਨਹੀਂ। ਇਹਨੂੰ ਤੁਸੀਂ ਕਈ ਵਾਰੀ ਅਨੁਭਵ ਕੀਤਾ ਹੋਏਗਾ, ਜਿਹਨਾਂ ਅੰਦਰ ਹਰ ਵੇਲੇ ਸ਼ਬਦ ਦੀ ਧੁਨ ਚੱਲ ਰਹੀ ਹੈ ਨਾ, ਮੁਬਾਰਕ ਹੈ। ਜੇ ਤੁਹਾਡੇ 'ਚ ਕੋਈ ਐਸਾ ਹੈ ਜਿਹਦੇ ਹਰ ਵੇਲੇ ਸ਼ਬਦ ਦੀ ਧੁਨ ਚੱਲ ਰਹੀ ਹੈ, ਮੁਬਾਰਕ ਹੈ। ਪਰ ਕਦੇ ਕਦੇ ਥੋੜ੍ਹੇ ਟਾਈਮ ਲਈ ਤੁਸੀਂ ਕਿਤੇ ਅਨੁਭਵ ਕੀਤਾ ਹੋਏਗਾ ਵੀ ਕੋਈ ਸ਼ਬਦ ਤੁਸੀਂ ਸੁਣਿਆ, ਅੰਮ੍ਰਿਤ ਵੇਲੇ ਸੁਣ ਲਿਆ, ਉਹ ਸਾਰੀ ਦਿਹਾੜੀ ਉਹਦੀ ਧੁਨ ਤੁਹਾਡੇ ਅੰਦਰ ਚੱਲ ਰਹੀ ਹੈ, ਉਹੀ ਪੰਗਤੀ ਚੱਲ ਰਹੀ ਹੈ, ਵਾਰ ਵਾਰ ਆਪਣੇ ਆਪ ਹੀ ਚੱਲ ਰਹੀ ਹੈ, ਫਿਰ ਤੁਹਾਡਾ ਧਿਆਨ ਕਿਤੇ ਹੋਰ ਨਹੀਂ ਜਾਏਗਾ, ਤੁਹਾਡੇ ਅੰਦਰ ਕੋਈ ਫੁਰਨਾ ਨਹੀਂ ਬਣੇਗਾ। ਬਸ ਉਹ ਮਿੱਠੀ ਮਿੱਠੀ ਧੁਨ ਅੰਦਰ ਜਿਹੜੀ ਚੱਲ ਰਹੀ ਹੈ ਨਾ, ਬਸ ਉਹੀ ਚੱਲ ਰਹੀ ਹੈ, ਉਹਦੇ 'ਚ ਇੱਕ ਵੱਖਰੀ ਖੁਸ਼ੀ, ਵੱਖਰਾ ਖੇੜਾ ਨਜ਼ਰ ਆ ਰਿਹਾ। ਉਹ ਥੋੜ੍ਹੇ ਟਾਈਮ ਲਈ ਕਈਆਂ ਨੂੰ ਇਸ ਤਰ੍ਹਾਂ ਅਨੁਭਵ ਹੁੰਦਾ, ਬਸ ਆਹ ਹੈ ਜਿੱਥੇ ਤੱਕ ਅਸੀਂ ਪਹੁੰਚਣਾ। ਹਰ ਵੇਲੇ ਸ਼ਬਦ ਦੀ ਧੁਨ ਅੰਦਰ ਚੱਲਦੀ ਰਹੇ, ਹਰ ਵੇਲੇ, ਜਦੋਂ ਹਰ ਵੇਲੇ ਮਨ ਦੇ ਵਿੱਚ ਇਹ ਧੁਨ ਚੱਲ ਪਈ, ਫਿਰ ਮਨ 'ਚ ਕੋਈ ਫੁਰਨਾ ਬਣਨਾ ਹੀ ਨਹੀਂ, ਫਿਰ ਧਿਆਨ ਹੋਰ ਪਾਸੇ ਜਾਣਾ ਹੀ ਨਹੀਂ। ਹੁਣ ਤਾਂ ਪਾਠ ਕਰਦੇ ਹਾਂ, ਧਿਆਨ ਪਤਾ ਨਹੀਂ ਕਿੰਨਿਆਂ ਪਾਸੇ ਚਲੇ ਜਾਂਦਾ, ਹੁਣ ਤਾਂ ਪਾਠ ਕਰਦੇ ਕਰਦੇ ਕਿੰਨੇ ਫੁਰਨੇ ਅੰਦਰ ਬਣ ਜਾਂਦੇ ਆ। ਪਰ ਜਦੋਂ ਆ ਅੰਦਰ ਸ਼ਬਦ ਦੀ ਧੁਨ ਚੱਲ ਪਈ, ਨਾ ਕੋਈ ਫੁਰਨਾ ਬਣੇਗਾ ਅਤੇ ਨਾ ਹੀ ਕਿਤੇ ਸੁਰਤ ਜਾਏਗੀ, ਸੁਰਤ ਕਿਤੇ ਜਾ ਹੀ ਨਹੀਂ ਸਕਦੀ। ਫਿਰ ਉਹਦੇ ਲਈ ਪਹਿਲਾਂ ਅਰਦਾਸ ਕਰੀਏ, ਜਿਸ ਦਿਨ ਸੁਣੀ ਗਈ ਫਿਰ ਤਹ ਅਨੰਦ ਬਿਨੋਦ, ਬਿਨੋਦ ਕਹਿੰਦੇ ਨੇ ਖੁਸ਼ੀਆਂ, ਸਦਾ ਅਨਹਦ ਝੁਣਕਾਰੋ, ਝੁਣਕਾਰੋ ਮਤਲਬ ਉਹ ਮਿੱਠੀ ਮਿੱਠੀ ਧੁਨ, ਉਹਦੀ ਝਣਕਾਰ, ਉਹਦੀ ਧੁਨ, ਉਹਦੀ ਆਵਾਜ਼, ਉਹ ਮਿੱਠੀ ਮਿੱਠੀ ਹੈ, ਕੋਈ ਸ਼ੋਰ ਸ਼ਰਾਬਾ ਨਹੀਂ ਹੈ। ਅਸੀਂ ਤਾਂ ਉਹ ਰਸ ਲੈਣਾ ਸੀ ਗੁਰਬਾਣੀ ਦੇ ਕੀਰਤਨ ਵਿੱਚੋਂ, ਸਾਨੂੰ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਚਾਹੀਦਾ, ਅਸੀਂ ਤਾਂ ਉਹ ਝੁਣਕਾਰ ਅੰਦਰ ਬਣਾਉਣੀ ਸੀ, ਅੰਦਰ ਉਹਦਾ ਰਸ ਬਣਾਉਣਾ ਸੀ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਆ ਉੱਥੇ ਫਿਰ ਆਹ ਬਖਸ਼ਿਸ਼ ਵਰਤਦੀ ਹੈ ਜਦੋਂ ਮਨ ਪਰਮਾਤਮਾ ਦੇ ਨਾਮ ਦੇ ਨਾਲ

ਹੁਣ ਫਿਰ ਸਮਝ ਲਿਓ, ਜਿਹਦੇ ਅੰਦਰ ਅਨਦ ਬਿਨੋਦ ਅਨ ਹੱਦ ਚੁਣ ਘਾਰੋ ਵਾਲੀ ਖੇਡ ਬਣ ਗਈ, ਉਹ ਕਦੇ ਕਿਸੇ ਬੰਦੇ ਦੀ ਵਡਿਆਈ ਨਹੀਂ ਕਰੇਗਾ, ਉਹ ਕਦੇ ਕਿਸੇ ਬੰਦੇ ਦੇ ਗੁਣ ਨਹੀਂ ਗਾਏਗਾ, ਉਹ ਕਦੇ ਕਿਸੇ ਬੰਦੇ ਦੀ ਜੈ ਜੈਕਾਰ ਨਹੀਂ ਕਰੇਗਾ, ਉਹ ਕੀ ਕਰੇਗਾ, ਉਹ ਪ੍ਰਭੂ ਪਰਮੇਸ਼ਵਰ ਦੀ ਜੈ ਜੈਕਾਰ ਹੀ ਕਰੇਗਾ ਬਸ। ਫਿਰ ਉਹ ਗੁਣ ਵੀ ਉਹਦੇ ਗਾਏਗਾ ਅਤੇ ਵਡਿਆਈ ਵੀ ਉਹਦੀ ਹੀ ਕਰੇਗਾ। ਉਹ ਕਿਸੇ ਬੰਦੇ, ਕਿਸੇ ਦੇਹਧਾਰੀ ਜਾਂ ਕਿਸੇ ਧਨਾੜ, ਕੋਈ ਸ਼ਾਹੂਕਾਰ, ਉਹ ਕਿਸੇ ਦੇ ਗੁਣ ਨਹੀਂ ਗਾਏਗਾ, ਉਹ ਗਾਏਗਾ ਅਤੇ ਸਿਰਫ ਇੱਕ ਦੇ ਗੁਣ ਗਾਏਗਾ। ਇਹ ਹੁਣ ਆਪਾਂ ਦੇਖਣਾ ਆਪਣੇ ਸਾਰਿਆਂ ਅੰਦਰ ਝਾਤੀ ਮਾਰ ਕੇ। ਉਹ ਫਿਰ ਜੈ ਜੈਕਾਰ ਕਰਦਾ ਬੰਦਿਆਂ ਦੀ ਨਹੀਂ ਕਰਦਾ, ਉਹ ਫਿਰ ਪ੍ਰਭ ਕਾ ਜੈਕਾਰੋ ਰਾਮ, ਉਹ ਪ੍ਰਭੂ ਦੀ ਜੈ ਜੈਕਾਰ ਕਰਦਾ। ਫਿਰ ਉੱਠਦਿਆਂ ਬਹਿੰਦਿਆਂ ਮਿਲ ਗਾਵੈ ਸੰਤ ਜਨਾ, ਉਹ ਫਿਰ ਸੱਤ ਸੰਗੀਆਂ ਦੇ ਨਾਲ ਰਲ ਕੇ। ਵੈਸੇ ਇੱਥੇ ਸੰਤ ਦਾ ਅਰਥ ਆਪਾਂ ਆਪਣਾ ਚਿੱਤ ਵੀ ਕਰ ਸਕਦੇ ਹਾਂ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਇਹ ਸੰਗਤ ਹੋ ਗਈ, ਹੁਣ ਇੱਕ ਤਾਂ ਬਾਹਰੀ ਸੰਗਤ ਹੈ, ਇੱਕ ਅੰਦਰ ਦੀ ਸੰਗਤ ਹੈ। ਅੰਦਰ ਵੀ ਸੰਗਤ, ਅੰਦਰ ਦੀ ਸੰਗਤ ਕਿਹਦੇ ਨਾਲ ਹੋਣੀ ਹੈ, ਸੁਰਤ ਮਤ ਮਨ ਬੁੱਧ, ਇਹ ਸੰਗਤ ਹੈ, ਅੰਦਰੋਂ ਸੰਗਤ ਹੋਏਗੀ। ਜਦੋਂ ਹੁਣ ਇਹ ਜਨ ਕੌਣ ਹੈ, ਮਨ, ਮਨ ਇਹ ਸੰਤਾਂ ਦੀ ਸੰਗਤ ਕਰਨ ਲੱਗ ਗਿਆ, ਅੰਦਰੋਂ ਚਿੱਤ ਸ਼ਾਂਤ ਹੋ ਗਿਆ। ਹੁਣ ਜਦੋਂ ਇਹ ਅੰਦਰੋਂ ਸੰਗਤ ਕਰਦਾ ਤੇ ਅੰਦਰੋਂ ਜੈ ਜੈਕਾਰ ਕਿਹਦੀ ਨਿਕਲਦੀ ਹੈ, ਪ੍ਰਭ ਕਾ ਜੈਕਾਰੋ ਰਾਮ। ਜਦੋਂ ਮਨ ਨੂੰ ਪਰਮੇਸ਼ਵਰ ਦੇ ਨਾਮ ਵਿੱਚ ਇਸ਼ਨਾਨ ਕਰਕੇ ਪਵਿੱਤਰ ਹੋਣਾ ਹੋ ਗਿਆ, ਆਉਣਾ ਆ ਗਿਆ, ਉਦੋਂ ਫਿਰ ਅੰਦਰ ਜਿੰਨੇ ਵੀ ਇਹ ਅੰਦਰ ਸੰਗਤੀ ਰੂਪ ਵਿੱਚ ਸੁਰਤ ਮਤ ਮਨ ਬੁੱਧ ਦੇ ਰੂਪ ਵਿੱਚ ਸੀ, ਇਹਨਾਂ ਨਾਲ ਰਲ ਕੇ ਹੁਣ ਇਹ ਮਨ ਜਨ ਬਣ ਕੇ ਪ੍ਰਭੂ ਦੀ ਜੈ ਜੈਕਾਰ ਕਰ ਰਿਹਾ। ਹਰ ਵੇਲੇ ਅੰਦਰੋਂ ਜੈ ਜੈਕਾਰ ਨਿਕਲਦੀ ਹੈ ਅਤੇ ਪਰਮੇਸ਼ਵਰ ਦੀ ਹੀ ਜੈ ਜੈਕਾਰ ਨਿਕਲਦੀ ਹੈ, ਭਾਵ ਉਹਦੇ ਹੀ ਹਰ ਵੇਲੇ ਗੁਣ ਗਾਉਣੇ, ਹਰ ਵੇਲੇ ਉਹਦੀ ਹੀ

ਹੁਣ ਸੰਤ ਇਹ ਅੰਦਰ ਸਾਰੇ ਹੀ ਸੰਤ ਹੋ ਗਏ, ਸੁਰਤ ਮਤ ਮਨ ਬੁੱਧ ਇਹ ਸਾਰੇ ਹੀ ਅੰਦਰੋਂ ਸੰਤ ਰੂਪ ਹੋ ਗਏ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸੰਤ ਦਾ ਅਰਥ ਹੁੰਦਾ ਸ਼ਾਂਤ ਹੋ ਜਾਣਾ, ਹੁਣ ਪ੍ਰੈਸ਼ਰ ਨਹੀਂ ਪੈਂਦਾ, ਹੁਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਜ਼ੋਰ ਨਹੀਂ ਪੈਂਦਾ, ਪ੍ਰੈਸ਼ਰ ਨਹੀਂ ਪੈਂਦਾ, ਹੁਣ ਅੰਦਰ ਸ਼ਾਂਤ ਹੋ ਗਏ, ਸੰਤ ਰੂਪ ਹੋ ਗਏ। ਜਦੋਂ ਇਹ ਅੰਦਰੋਂ ਸ਼ਾਂਤ ਹੋ ਗਏ ਫਿਰ ਮਨ ਇਹਨਾਂ ਸਾਰਿਆਂ ਨਾਲ ਮਿਲ ਕੇ ਖਸਮ ਦੇ ਪਰਮੇਸ਼ਵਰ ਦੇ ਗੁਣ ਗਾਉਂਦਾ, ਜਦੋਂ ਗਾਉਂਦਾ ਤੇ ਭਾਵੇਂ ਉਸ ਮਾਲਕ ਨੂੰ ਭਾ ਜਾਂਦੇ ਆ। ਕਈ ਵਾਰੀ ਅੰਦਰ ਅਸ਼ਾਂਤ ਹੋਵੇ ਤੇ ਬਾਹਰੋਂ ਸ਼ਾਂਤ ਹੋ ਕੇ ਉਹਦੇ ਗੁਣ ਗਾ ਰਿਹਾ ਹੋਵੇ, ਨਹੀਂ ਉਹਨੂੰ ਪਿਆਰਾ ਲੱਗਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭਿੱਜੈ ਰਾਮ ਰਾਜੇ। ਅੰਦਰ ਦੇਖਣਾ ਨਾ ਵੀ ਅੰਦਰੋਂ ਗਾ ਰਿਹਾ ਕਿ ਨਹੀਂ ਗਾ ਰਿਹਾ, ਬਾਹਰੋਂ ਗਾ ਰਿਹਾ, ਬਾਹਰੋਂ ਜੇ ਗਾ ਰਿਹਾ ਤੇ ਦੁਨੀਆਂ ਨੂੰ ਦਿਖਾ ਰਿਹਾ ਉਹਨੂੰ ਪਿਆਰਾ ਨਹੀਂ ਲੱਗ ਰਿਹਾ। ਇਹ ਵੀ ਧਿਆਨ ਰੱਖਿਓ, ਜੇ ਕਥਾ ਤੁਹਾਨੂੰ ਸੁਣਾਉਣ ਲਈ ਹੈ, ਤੁਹਾਨੂੰ ਖੁਸ਼ ਕਰਨ ਲਈ ਹੈ, ਫਿਰ ਮੇਰੇ ਗੁਰੂ ਸਾਹਿਬ ਨੂੰ ਚੰਗਾ ਨਹੀਂ ਲੱਗਣਾ। ਜੇ ਕੀਰਤਨ ਕੇਵਲ ਕੰਨ ਰਸ ਬਣਾਉਣ ਲਈ ਤੁਹਾਨੂੰ ਖੁਸ਼ ਕਰਨ ਲਈ ਹੈ, ਫਿਰ ਮੇਰੇ ਪਿਆਰੇ ਨੂੰ ਨਹੀਂ ਚੰਗਾ ਲੱਗਣਾ, ਤੇ ਜੇ ਉਹਨੂੰ ਚੰਗਾ ਨਾ ਲੱਗਾ ਫਿਰ ਕਥਾ ਕੀਰਤਨ ਦਾ ਫਾਇਦਾ ਕੀ ਹੈ। ਜੇ ਮੇਰੇ ਸਤਿਗੁਰੂ ਜੀ ਨੂੰ ਹੀ ਨਾ ਚੰਗਾ ਲੱਗਾ ਤੇ ਫਿਰ ਇਹ ਕਥਾ ਕੀਰਤਨ ਦਾ ਫਾਇਦਾ ਕੀ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਮਿਲ ਗਾਵੈ ਸੰਤ ਜਨਾ। ਜਦੋਂ ਅੰਦਰੋਂ ਇਹ ਸ਼ਾਂਤ ਹੋ ਕੇ ਮਿਲ ਕੇ ਉਹਦੇ ਗੁਣ ਗਾਉਂਦੇ ਆ ਫਿਰ ਕੀ ਹੁੰਦਾ, ਕਹਿੰਦੇ ਫਿਰ ਉਸ ਮਾਲਕ ਨੂੰ ਭਾ ਜਾਂਦੇ ਆ, ਪਿਆਰੇ ਲੱਗਦੇ ਆ। ਮਿਲ ਗਾਵੈ ਸੰਤ ਜਨਾ, ਉਹ ਮਿਲ ਕੇ ਗਾਉਂਦੇ ਨੇ। ਮਿਲ ਸੰਤ ਗਾਵੈ ਖਸਮ ਭਾਵੈ, ਉਹ ਖਸਮ ਨੂੰ ਭਾ ਜਾਂਦੇ ਆ। ਹਰ ਪ੍ਰੇਮ ਰਸ ਰੰਗ ਭਿੰਨੀ ਆ, ਕਿਉਂਕਿ ਉਹਨਾਂ ਦੇ ਅੰਦਰ ਪ੍ਰੇਮ ਦਾ ਰਸ ਹੁੰਦਾ ਹੈ, ਉਹ ਪ੍ਰੇਮ ਰੰਗ ਵਿੱਚ ਰੰਗੇ ਹੁੰਦੇ ਆ, ਉਹਨਾਂ ਕੋਲ ਦਿਖਾਵਾ ਨਹੀਂ ਹੁੰਦਾ, ਉਹਨਾਂ ਨੂੰ ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ ਨਹੀਂ ਹੁੰਦੀ, ਉਹ ਪਿਆਰੇ ਦੀ ਖੁਸ਼ੀ ਲੈਣ ਲਈ ਅੰਦਰੋਂ ਪ੍ਰੇਮ ਰੰਗ ਦੇ ਵਿੱਚ ਰੰਗੇ ਹੁੰਦੇ ਆ, ਭਿੰਨੀਆਂ ਭਿੱਜੇ ਹੁੰਦੇ ਨੇ ਅੰਦਰੋਂ ਰੰਗ, ਪ੍ਰੇਮ ਰੰਗ ਦੇ ਵਿੱਚ ਉਹ ਰਸ ਮਾਣਦੇ ਹੋਏ ਉਹਦੇ ਗੁਣ ਗਾਉਂਦੇ ਨੇ। ਖਸਮ ਭਾਵੈ, ਜਿਸ ਨਾਲ ਉਹ ਪਿਆਰੇ

ਅੰਦਰੋਂ ਗਾਇਆ, ਸੰਤ ਅੰਦਰੋਂ ਸਾਰਿਆਂ ਨੇ ਰਲ ਕੇ ਸ਼ਾਂਤ ਹੋ ਕੇ ਗਾਇਆ, ਫਿਰ ਉਹਦਾ ਲਾਭ ਵੀ ਹੋਇਆ ਨਾ। ਉਹ ਗਾਉਣ ਦਾ ਕੀ ਫਾਇਦਾ ਜਿਹੜਾ ਅੰਦਰ ਲਾਭ ਹੀ ਕੋਈ ਨਾ ਹੋਵੇ? ਫਿਰ ਉਹਦਾ ਲਾਭ ਕੀ ਹੋਇਆ? ਹਰ ਲਾਭ ਪਾਇਆ। ਇਸ ਤੋਂ ਪਹਿਲਾਂ ਫਿਰ ਪੰਕਤੀ ਸੁਣ ਲਿਓ, ਮਿਲ ਸੰਤ ਗਾਵੈ ਖਸਮ ਭਾਵੈ, ਹਰ ਪ੍ਰੇਮ ਰਸ ਰੰਗ ਭਿੰਨਿਆ। ਉਹਨਾਂ ਨੂੰ ਲਾਹਾ ਮਿਲਿਆ, ਉਹਨਾਂ ਨੂੰ ਲਾਭ ਹੋਇਆ, ਜਿਹੜੇ ਭਿੱਜ ਕੇ ਅੰਦਰੋਂ ਪ੍ਰੇਮ ਰਸ ਵਿੱਚ ਗਾ ਰਹੇ ਸੀ। ਹਰ ਲਾਭ ਪਾਇਆ, ਕੀ ਲਾਭ ਪਾਇਆ? ਆਪ ਮਿਟਾਇਆ, ਅੰਦਰੋਂ ਆਪਾ ਆਪਾ ਮਿਟ ਗਿਆ, ਅੰਦਰੋਂ ਮੈਂ ਦੀ ਆਵਾਜ਼ ਹੀ ਨਹੀਂ ਆਉਂਦੀ, ਮੈਂ ਅੰਦਰੋਂ ਨਿਕਲਦੀ ਹੋਈ ਨਹੀਂ ਹੈ, ਆਪਣਾ ਆਪਾ ਹੀ ਮਿਟ ਗਿਆ ਅੰਦਰੋਂ। ਫਿਰ ਮਿਲੇ ਚਿਰੀ ਵਿਛੁੰਨਿਆ, ਇਹ ਚਿਰਾਂ ਤੋਂ ਵਿਛੜੇ ਹੋਏ ਸੀ ਨਾ ਪਿਆਰੇ ਤੋਂ, ਉਹ ਚਿਰਾਂ ਤੋਂ ਵਿਛੋੜਾ ਜਿਹੜਾ ਪਿਆ ਸੀ ਉਹ ਮਿਲਾਪ ਵਿੱਚ ਬਦਲ ਗਿਆ। ਇਹੀ ਤੇ ਲਾਹਾ ਹੈ, ਇਹੀ ਤੇ ਜ਼ਿੰਦਗੀ ਦਾ ਲਾਭ ਹੈ। ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ, ਇਹ ਲਾਭ ਹੈ ਜ਼ਿੰਦਗੀ ਦਾ, ਅਸੀਂ ਉਹਨੂੰ ਮਿਲਣ ਲਈ ਆਏ ਹਾਂ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ ਹੀ ਸਾਡੀ ਜ਼ਿੰਦਗੀ ਦਾ ਲਾਭ ਹੈ। ਉਹਨਾਂ ਨੂੰ ਫਿਰ ਇਹ ਲਾਭ ਮਿਲ ਗਿਆ, ਉਹ ਚਿਰਾਂ ਤੋਂ ਜਿਹੜੇ ਵਿਛੜੇ ਹੋਏ ਸੀ ਉਹਨਾਂ ਨੂੰ ਪ੍ਰਭੂ ਦਾ ਮਿਲਾਪ ਹੋ ਗਿਆ, ਕਿਉਂਕਿ ਉਹਨਾਂ ਨੇ ਆਪਣਾ ਆਪਾ ਅੰਦਰੋਂ

ਜਿਨ੍ਹਾਂ ਦਾ ਮਿਲਾਪ ਹੋਇਆ ਨਾ ਉਹਨਾਂ ਨੂੰ ਪੁੱਛਿਆ ਵੀ ਇਹ ਚਿਰੀ ਵਿਛੁੰਨਿਆ, ਇਹ ਚਿਰਾਂ ਤੋਂ ਵਿਛੜੇ ਦਾ ਮਿਲਾਪ ਹੋਇਆ ਕਿੱਦਾਂ, ਕਿੱਦਾਂ ਮਿਲੇ, ਜਦੋਂ ਮਿਲੇ ਸੀ ਉਹ ਕਿੱਦਾਂ ਦਾ ਮਾਹੌਲ ਸੀ? ਕਹਿੰਦੇ ਪਤਾ ਨਹੀਂ, ਬਸ ਇਹ ਪਤਾ ਵੀ ਗੈ ਪੂਜਾ ਲੀਨੇ, ਦਇਆ ਕੀਨੇ, ਉਹਨੇ ਇੰਨੀ ਦਇਆ ਕਰ ਦਿੱਤੀ। ਮੈਂ ਕੀ ਸੀ ਅੰਦਰੋਂ, ਹਰ ਪ੍ਰੇਮ ਰਸ ਰੰਗ ਭਿੰਨੀਆਂ, ਉਹਦੇ ਪ੍ਰੇਮ ਰਸ ਵਿੱਚ ਇੰਨਾ ਅੰਦਰੋਂ ਮਸਤ ਹੋਇਆ ਪਿਆ ਸੀ ਕਿ ਪਤਾ ਹੀ ਨਹੀਂ ਲੱਗਾ। ਬਸ ਪਤਾ ਹੀ ਉਦੋਂ ਲੱਗਾ ਜਦੋਂ ਉਹਨੇ ਬਾਂਹ ਪਕੜ ਕੇ ਦਇਆ ਕਰਕੇ ਆਪਣੇ ਨਾਲ ਮਿਲਾ ਲਿਆ, ਬਸ ਇਹੀ ਪਤਾ ਹੈ। ਬਾਕੀ ਉਹ ਮੇਲ ਉਹ ਅੰਦਰ ਕੀ ਬਣਿਆ ਇਹ ਤਾਂ ਹੁਣ ਦੱਸਿਆ ਹੀ ਨਹੀਂ ਜਾ ਸਕਦਾ, ਇਹ ਤਾਂ ਸ਼ਬਦਾਂ ਰਾਹੀਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਬਸ ਇਹ ਪਤਾ ਹੈ ਕਿ ਗਹਿ ਪੂਜਾ ਲੀਨੇ, ਉਹਨੇ ਮੈਨੂੰ ਬਾਹੋਂ ਪਕੜ ਕੇ, ਦਇਆ ਕੀਨੇ, ਮੇਰੇ 'ਤੇ ਬਹੁਤ ਵੱਡਾ ਤਰਸ ਕਰ ਦਿੱਤਾ। ਹੁਣ ਤਾਂ ਬਸ ਪ੍ਰਭ ਏਕ ਅਗਮ ਅਪਾਰੋ, ਹੁਣ ਬਸ ਇੱਕੋ ਹੀ ਦਿਸਦਾ ਹੈ, ਉਹ ਅਪਾਰ, ਉਹ ਅਗਮ, ਜਿਹੜਾ ਅਗਾਂਹ ਤੋਂ ਵੀ ਅਗਾਂਹ ਸੀ, ਬਸ ਹੁਣ ਉਹ ਇੱਕ ਹੀ ਦਿਸਦਾ ਹੈ, ਉਹਦੇ ਤੋਂ ਬਿਨਾਂ ਹੁਣ ਕੋਈ ਹੋਰ ਦਿਸਦਾ ਹੀ ਹੋਈ ਨਹੀਂ ਪਿਆ। ਇਹ ਮਰਨ ਤੋਂ ਬਾਅਦ ਦੀਆਂ ਗੱਲਾਂ ਨਹੀਂ ਹੈ, ਇਹ ਜੀਵਦਿਆਂ ਜੀ ਦੀ ਗੱਲ ਹੈ। ਦਿਸਦਾ ਪੜ੍ਹੀ ਤਾਂ ਅਸੀਂ ਜਾਂਦੇ, ਮੇਰੇ ਵਰਗੇ ਨੇ 20 ਵਾਰੀ ਪੜ੍ਹ ਦਿੱਤਾ ਹੋਣਾ ਇੱਥੇ ਬੈਠ ਕੇ, ਪਰ ਕੀ ਉਸ ਅਵਸਥਾ 'ਤੇ ਮੈਂ ਪਹੁੰਚ ਗਿਆ? ਨਹੀਂ, ਸਿਰਫ ਕਹਿਣਾ ਹੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪੜ੍ਹ ਹੀ ਰਹੇ ਹਾਂ ਨਾ ਆਪਾਂ, ਸੁਣ ਰਹੇ ਹਾਂ, ਪਰ ਇੱਥੇ ਤੱਕ ਪਹੁੰਚਿਆ ਕੌਣ ਹੈ? ਬਾਹਰ ਨਿਕਲਦਿਆਂ ਪਤਾ ਲੱਗ ਜਾਣਾ ਵੀ ਸਭ ਗੋਬਿੰਦ ਹੈ ਕਿ ਨਹੀਂ ਹੈ, ਸਾਰਿਆਂ ਵਿੱਚ ਗੋਬਿੰਦ ਦਿਸਦਾ ਕਿ ਨਹੀਂ ਦਿਸਦਾ। ਇਸ ਵਾਸਤੇ ਜਿਹੜਾ ਮਿਲ ਗਿਆ ਉਹਦੇ ਲਈ ਫਿਰ ਪ੍ਰਭ ਏਕ ਅਗਮ ਅਪਾਰੋ, ਉਹ ਜਿਸ ਪਾਸੇ ਵੀ ਦੇਖੇਗਾ ਇੱਕ ਹੀ ਇੱਕ ਦਿਸਦਾ, ਹੋਰ ਕੋਈ ਦਿਸਦਾ ਹੀ ਨਹੀਂ, ਇੱਕ ਹੀ ਇੱਕ। ਜਹ ਜਾਂ ਪੇਖੋ ਤਾਂ ਹਜ਼ੂਰ ਦੂਰ ਕਤ ਹੋ ਨਾ ਜਾਈ, ਉਹਨੇ ਮਿਲਾ ਲਿਆ ਆਪਣੇ ਨਾਲ। ਹੁਣ ਸਭੈ ਘੱਟ ਰਾਮ ਬੋਲੇ, ਹੁਣ ਮੇਰੇ ਖਸਮ ਦੀ ਹੋਈ ਆਵਾਜ਼ ਸੁਣਦੀ ਹੈ, ਹੋਰ ਕਿਸੇ ਦੀ ਆਵਾਜ਼ ਸੁਣਦੀ ਹੋਈ ਨਹੀਂ ਮੈਨੂੰ। ਹੁਣ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਕੋਈ ਨਹੀਂ, ਉਹੀ ਅੰਦਰ ਉਹ ਸਾਰਿਆਂ 'ਚ ਉਹੀ ਬੈਠਾ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਸਮਝਾਉਂਦੇ

ਪੁੱਛਿਆ, ਮਹਾਰਾਜ ਜੀ ਦੱਸੋ ਉੱਥੇ ਹੋਇਆ ਕੀ? ਜਦੋਂ ਹਰ ਲਾਭ ਪਾਇਆ ਆਪ ਮਿਟਾਇਆ, ਮਿਲੇ ਚਿਰੀ ਵਿਛੁੰਨਿਆ, ਸਾਡੀ ਬੇਨਤੀ ਹੈ ਮਹਾਰਾਜ ਦੱਸੋ ਉੱਥੇ ਹੋਇਆ ਕੀ ਹੈ, ਉੱਥੇ ਕੀ ਖੇਡ ਵਰਤਦੀ ਹੈ? ਬਿਨਵੰਤ ਨਾਨਕ, ਮਹਾਰਾਜ ਜੀ ਤੁਹਾਡੇ ਅੱਗੇ ਬੇਨਤੀ ਹੈ। ਅਤੇ ਸਾਹਿਬ ਜੀ ਫਿਰ ਅੱਗੋਂ ਨਿਮਰਤਾ ਪਿਆਰ ਦੇ ਨਾਲ ਦੱਸਦੇ ਆ, ਕਹਿੰਦੇ ਸਦਾ ਨਿਰਮਲ, ਉੱਥੇ ਉਹ ਪਵਿੱਤਰ ਹੀ ਪਵਿੱਤਰ ਹੈ, ਉੱਥੇ ਪੁਨੀਤ ਹੀ ਪੁਨੀਤ ਹੋ ਗਿਆ। ਹੁਣ ਸਦਾ ਵਾਸਤੇ, ਸਦਾ ਨਿਰਮਲ ਦਾ ਅਰਥ ਕੀ ਹੈ? ਹੁਣ ਉਹ ਮੈਲਾ ਨਹੀਂ ਹੋਏਗਾ, ਹੁਣ ਉਹਦੀ ਸੁਰਤ ਮੈਲੀ ਨਹੀਂ ਹੋਣੀ, ਹੁਣ ਮਤ ਉਹਦੀ ਮਤ ਮੈਲੀ ਨਹੀਂ ਹੋਣੀ, ਹੁਣ ਉਹਦਾ ਮਨ ਮੈਲਾ ਨਹੀਂ ਹੋਣਾ। ਬਹੁਤ ਐਸੇ ਸਰੀਰ ਦੇਖੇ ਆ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਬੜੀ ਚੜ੍ਹਦੀ ਕਲਾ ਨਾਮ ਦੀ ਕਮਾਈ ਵਾਲੇ ਨੇ, ਅਤੇ ਅੱਜ ਤੁਸੀਂ ਦੇਖੋਗੇ ਤਾਂ ਵਿਕਾਰਾਂ ਵਾਲੇ ਪਾਸੇ ਤੁਰੇ ਫਿਰਦੇ ਆ, ਮੈਲੇ ਹੋ ਗਏ। ਪਰ ਜਿਹੜੀ ਅਵਸਥਾ ਵਿੱਚ ਗੁਰੂ ਸਾਹਿਬ ਕਹਿੰਦੇ ਆ ਜਦੋਂ ਪਹੁੰਚ ਗਿਆ, ਉੱਥੇ ਸਦਾ ਨਿਰਮਲ, ਸਦਾ ਮੈਨੇ ਹਰ ਟਾਈਮ ਹਰ ਵੇਲੇ, ਉੱਥੇ ਹੁਣ ਮੈਲਾ ਨਹੀਂ ਹੋ ਸਕਦਾ, ਉੱਥੇ ਨਿਰਮਲ ਹੋ ਗਿਆ। ਸੱਚ ਸ਼ਬਦ ਰੁਣ ਚੁਣ ਕਾਰੋ, ਕਿਉਂਕਿ ਉਹਦੇ ਅੰਦਰ ਸੱਚ ਦਾ ਸ਼ਬਦ, ਸੱਚੀ ਬਾਣੀ ਦਾ ਸ਼ਬਦ ਉਹਦੇ ਅੰਦਰ ਰਚ ਮਚ ਗਿਆ, ਉਹਦੇ ਅੰਦਰ ਹਰ ਵੇਲੇ ਝੁਣਕਾਰ, ਉਹ ਸ਼ਬਦ ਦੀ ਧੁਨ ਲਗਾਤਾਰ ਨਿਰੰਤਰ, ਸਰੀਰ ਭਾਵੇਂ ਉੱਠਿਆ ਬੈਠਿਆ ਜਾ ਰਿਹਾ ਤੁਰ ਰਿਹਾ ਫਿਰ ਰਿਹਾ ਸੁੱਤਾ, ਅੰਦਰ ਸ਼ਬਦ ਦੀ ਧੁਨ ਚੱਲਦੀ ਪਈ ਹੈ ਨਿਰੰਤਰ ਲਗਾਤਾਰ, ਉਹਦੇ ਅੰਦਰ ਫਿਰ ਸ਼ਬਦ ਦੀ ਧੁਨ ਚੱਲਦੀ ਹੋਈ ਰਹਿੰਦੀ ਹੈ, ਉਹਦੇ 'ਚ ਕੋਈ ਵਿਘਨ ਨਹੀਂ ਪੈਂਦਾ, ਕੋਈ ਰੁਕਾਵਟ ਨਹੀਂ ਪੈਂਦੀ, ਉਹ ਹਰ ਵੇਲੇ ਸ਼ਬਦ ਦੀ ਧੁਨ ਦੇ ਵਿੱਚ ਅੰਦਰੋਂ ਮਸਤ ਰਹਿੰਦਾ, ਜਿਹਨੂੰ ਪਿਆਰੇ ਨੇ ਆਪਣੇ ਨਾਲ ਜੋੜ ਲਿਆ ਹੈ, ਮਿਲਾ ਲਿਆ ਹੈ। ਉਹਨੂੰ ਪਿਆਰੇ ਤੋਂ ਬਿਨਾਂ ਫਿਰ ਕੋਈ ਦਿਸਦਾ ਹੀ ਨਹੀਂ, ਉਹ ਜੀਵਨ ਮੁਕਤ ਹੋ ਗਿਆ, ਉਹ ਜਿਉਂਦਿਆਂ ਜੀ ਮੁਕਤ ਹੋ ਗਿਆ। ਅਸੀਂ ਵੀ ਇਸ ਅਵਸਥਾ ਤੱਕ ਪਹੁੰਚਣਾ ਚਾਹੁੰਦੇ ਹਾਂ, ਪਰ ਕਿਵੇਂ ਪਹੁੰਚੀਏ? ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਮਹਾਰਾਜ ਜੀ ਆਹ ਦੋ ਚੀਜ਼ਾਂ ਸਾਨੂੰ ਹਰ ਵੇਲੇ ਬਖਸ਼ਦੇ ਰਹੋ, ਮਿਲ ਸਾਧ ਸੰਗੇ ਨਾਮ ਰੰਗੇ, ਅਸੀਂ ਗੁਰੂ ਸੰਗਤ ਕਰਦੇ ਰਹੀਏ ਔਰ ਨਾਮ ਰੰਗੇ, ਨਾਮ ਰੰਗ ਦੇ ਵਿੱਚ ਰੰਗਦੇ ਰਹੀਏ, ਤਾਂ ਕਿ ਸਾਡੇ ਅੰਦਰ ਵੀ ਉਹ ਝੁਣਕਾਰ ਇੱਕ ਦਿਨ ਪੈਦਾ ਹੋ ਜਾਏ, ਉਹ ਸ਼ਬਦ ਦੀ ਧੁਨ ਅੰਦਰ ਚੱਲਣ ਲੱਗ ਜਾਏ, ਉਸ ਸ਼ਬਦ ਦੀ ਧੁਨ 'ਚ ਜਿਹੜਾ ਨਾਮ ਰਸ ਬਣੇ, ਅਸੀਂ ਉਸ ਰਸ ਵਿੱਚ ਸਦਾ ਲਈ ਮਸਤ ਹੋ ਕੇ ਆਪਣਾ ਜੀਵਨ ਸਫਲਾ ਬਣਾ ਸਕੀਏ। ਜਿੱਥੇ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਨਾਲ ਜੁੜਨਾ ਕੀਤਾ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡੀ ਬਖਸ਼ਿਸ਼ ਇਸ ਸ਼ਬਦ ਦੇ ਰਾਹੀਂ ਕੀਤੀ ਹੈ, ਸਾਡੇ 'ਤੇ ਵੀ ਐਸੀ ਦਇਆ ਕਿਰਪਾ ਰਹਿਮਤ ਕਿਤੇ ਹੋ ਜਾਏ। ਅਰਦਾਸ ਕਰਦੇ ਰਹੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਇਹ ਚਾਓ ਨਹੀਂ ਘਟਣਾ ਚਾਹੀਦਾ। ਤੁਹਾਡੀਆਂ ਹਾਜ਼ਰੀਆਂ ਲੇਖੇ ਲੱਗ ਜਾਣ, ਤੁਹਾਡਾ ਆਉਣਾ ਮੁਬਾਰਕ ਹੋ ਜਾਏ, ਆਪ ਵੀ ਜੁੜ ਜਾਓ, ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ, ਆਪਣੀ ਸੁਰਤ ਨੂੰ ਹੁਣ ਅੰਮ੍ਰਿਤਸਰ ਸਿਫਤੀ ਦੇ ਘਰ ਵੱਲ ਲੈ ਚੱਲੀਏ। ਕਿਉਂਕਿ ਜਦੋਂ ਇਹ ਜੂਨ ਦਾ ਮਹੀਨਾ ਆਉਂਦਾ, ਦਿਨ ਸ਼ੁਰੂ ਹੁੰਦਾ 1 ਜੂਨ, ਅਤੇ ਸਾਡੀ ਸੁਰਤ ਆਪਣੇ ਆਪ ਦਰਬਾਰ ਸਾਹਿਬ ਵੱਲ ਨੂੰ ਚਲੀ ਜਾਂਦੀ ਹੈ, ਜਾਂ ਉਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ, ਮਾਹੌਲ ਬਣਿਆ, ਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ, ਜਿਹੜਾ ਕੱਲ੍ਹ ਦਾ ਦਿਨ ਲੰਘ ਕੇ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ ਉਸ ਦਿਨ 1984 ਵੇਲੇ, ਅੱਜ ਦੇ ਸਮੇਂ 'ਚ ਹੁਣ ਜਿਹੜਾ 2026 ਹੁਣ ਤਾਂ ਅੱਗੇ ਆਉਣਾ ਨਾ ਸਾਹਿਬ ਦਾ ਸ਼ਹੀਦੀ ਦਿਹਾੜਾ, ਉਦੋਂ 3 ਤਰੀਕ ਦਾ ਸੀ। ਸਾਰਾ ਦਿਨ ਪਲੈਨਿੰਗ ਹੁੰਦੀ ਰਹੀ, ਮੋਰਚੇ ਕਿੱਥੇ ਕਿੱਥੇ ਲਾਉਣੇ ਆ, ਕੁਲਦੀਪ ਬਰਾੜ ਵੱਲੋਂ ਪੂਰਾ ਧਿਆਨ ਰੱਖਿਆ, ਅੰਦਰ ਦੀ ਖਬਰ ਵੀ ਉਹਨੇ ਲਈ ਹੈ ਪੱਤਰਕਾਰਾਂ ਦੇ ਰਾਹੀਂ ਕਿ ਸੰਤ ਜੀ ਦੇ ਮਨ ਵਿੱਚ ਕੀ ਚੱਲ ਰਿਹਾ, ਕਿ ਇਹ ਆਪਣਾ ਆਪਾ ਸਮਰਪਿਤ ਕਰ ਦੇਣਗੇ, ਅਸੀਂ ਜਿੰਨੇ ਆ ਮਸ਼ੀਨ ਗੰਨ ਲਿਆਉਂਦੇ ਆ, ਹਥਿਆਰ ਲਿਆਉਂਦੇ ਆ, ਉਹ ਹਥਿਆਰ ਅਸੀਂ ਲੈ ਕੇ ਆਏ, ਆਮ ਕਿਸੇ ਮੁਲਕ ਨਾਲ ਜੰਗ ਲੱਗੀ ਹੋਵੇ ਨਾ, ਉਹ ਹਥਿਆਰ ਉੱਥੇ ਨਹੀਂ ਵਰਤੇ ਜਾਂਦੇ ਜਿਹੜੇ ਇੱਥੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਇਹਨਾਂ ਨੇ ਵਰਤੇ ਨੇ। ਵੀ ਕਿੱਡੀ ਵੱਡੀ ਫੌਜ ਸੀ ਅੰਦਰ,
ਜੋ ਇਹਨਾਂ ਨੇ ਇੱਦਾਂ ਇੱਦਾਂ ਦੇ ਹਥਿਆਰ ਲਿਆ ਕੇ ਅਤੇ ਇਹ ਹਮਲਾ ਅਟੈਕ ਕੀਤਾ। ਕੱਲ੍ਹ ਸਾਰਾ ਦਿਨ ਪਲੈਨਿੰਗ ਇਹ ਚੱਲਦੀ ਰਹੀ, ਸਾਰਾ ਜਿਹੜਾ ਪੱਤਰਕਾਰਾਂ ਦੇ ਰਾਹੀਂ ਵੀ ਪਤਾ ਕਰਵਾਇਆ ਵੀ ਜਾ ਕੇ ਆਹ ਸਵਾਲ ਸੰਤ ਜੀ ਨੂੰ ਕਰਿਓ ਵੀ ਜਿਹੜਾ ਇੰਦਰਾ ਗਾਂਧੀ ਨੇ ਭਾਸ਼ਣ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹ ਕਹਿੰਦੇ ਸਾਨੂੰ ਉਹਦੇ ਭਾਸ਼ਣ ਨਾਲ ਕੋਈ ਮਤਲਬ ਨਹੀਂ, ਔਰ ਇੰਨੀ ਫੌਜ ਆ ਗਈ ਹੈ, ਉਹ ਕਹਿੰਦੇ ਅਖੀਰਲੇ ਸਵਾਸਾਂ ਤੱਕ ਲੜਾਂਗੇ ਕਿਉਂਕਿ ਸਾਨੂੰ ਜੋ ਸਿੱਖਿਆ ਦਿੱਤੀ ਗਈ ਹੈ ਅਸੀਂ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਹੇਤ। ਜਿੰਨਾ ਚਿਰ ਆਖਰੀ ਸਵਾਸ ਹੈ ਡਟਾਂਗੇ ਵੀ ਅਤੇ ਲੜਾਂਗੇ ਵੀ। ਇਸ ਤਰ੍ਹਾਂ ਦੇ ਕਈ ਸਵਾਲ ਕੀਤੇ। ਜਦੋਂ ਕੁਲਦੀਪ ਬਰਾੜ ਨੂੰ ਇਹ ਗੱਲ ਪਤਾ ਲੱਗੀ ਉਹਨੇ ਕਿਹਾ ਵੀ ਇਹ ਹੁਣ ਜੰਗ ਲੱਗਦਾ ਨਹੀਂ, ਵੀ 2 ਘੰਟੇ 'ਚ ਮਿਸ਼ਨ ਪੂਰਾ ਹੋਏਗਾ। ਉਹਨੇ ਫਿਰ ਥਾਂ ਥਾਂ 'ਤੇ ਜਿਹੜੇ ਨੇ ਉਹ ਜਿਹੜੀ ਬਟਾਲੀਅਨ ਮੰਗਾਈ ਗਈ ਹੈ, ਭਾਵੇਂ ਉਹ ਬਿਹਾਰ ਦੀ ਹੈ ਭਾਵੇਂ ਉਹ ਮਦਰਾਸ ਦੀ ਹੈ, ਜਿਹੜੇ ਨੇ ਉਹ ਮੋਰਚੇ ਲਗਾਏ ਗਏ ਕਿਉਂਕਿ ਮੋਰਚੇ ਸਿੰਘਾਂ ਨੇ ਵੀ ਲਾਏ ਹੋਏ ਆ ਆਹ ਘੰਟਾਘਰ ਵਾਲੇ ਪਾਸੇ ਔਰ ਅਕਾਲ ਤਖਤ ਸਾਹਿਬ ਵਾਲੇ ਪਾਸੇ, ਫਿਰ ਇੱਧਰ ਲੰਗਰ ਹਾਲ ਵਾਲੇ ਪਾਸੇ, ਫਿਰ ਜਿੱਥੇ ਅਕਾਲ ਬੂੰਗੇ ਬਣੇ ਹੋਏ ਆ ਉਹਨਾਂ ਬੂੰਗਿਆਂ ਦੇ ਉੱਪਰ ਮੋਰਚੇ ਗੁਰੂ ਕੇ ਸਿੰਘਾਂ ਨੇ ਲਾਏ ਹੋਏ ਨੇ। ਜਦੋਂ ਦੇਖਿਆ ਵੀ ਇਹ ਹੁਣ ਜਿਹੜੀ ਲੜਾਈ ਹੋਣੀ ਹੈ ਇਹ ਕੋਈ ਛੋਟੀ ਮੋਟੀ ਨਹੀਂ ਹੈ, ਕਿਉਂਕਿ ਅੰਦਰ ਜਿਹੜੇ ਡਟੇ ਹੋਏ ਨੇ ਉਹ ਫਿਰ ਦੁਬਾਰਾ ਰਿਪੀਟ ਹੋਣਾ ਕਿ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਹੁਣ ਚਮਕੌਰ ਸਾਹਿਬ ਦੀ ਉਹ ਗੜੀ ਯਾਦ ਆ ਜਾਂਦੀ ਹੈ ਨਾ, ਅੰਦਰ 40 ਕੋ ਗਿਣਤੀ ਹੈ 12 ਲੱਖਾਂ ਦੀ ਹੈ, ਅਤੇ ਇਹਨਾਂ ਨੇ ਵੀ ਲੱਖਾਂ ਦੀ ਗਿਣਤੀ 'ਚ ਹੀ ਫੌਜ ਚਾੜ ਕੇ ਭੇਜੀ ਹੈ। ਸਾਰਾ ਦਿਨ ਪਲੈਨਿੰਗ ਹੋਈ, ਰਾਤ ਦੇਰ ਰਾਤ ਤੱਕ ਪੂਰੀ ਤਿਆਰੀ ਕਰਵਾ ਦਿੱਤੀ ਕੁਲਦੀਪ ਬਰਾੜ ਨੇ ਵੀ ਅੱਜ ਆਹ ਕਾਰਵਾਈ ਜਿਹੜੀ ਹੁਣ ਅੱਜ ਜਿਹੜਾ ਅੱਜ ਦਾ ਦਿਨ ਹੈ ਆਹ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ। ਉਹਦੇ ਵਿੱਚ ਕਾਰਵਾਈ ਕੀ ਹੈ, ਜਿਹੜੇ ਉਹ ਬੂੰਗੇ ਨੇ ਉਹ ਤੋਪ ਦੇ ਗੋਲੇ ਦਾਗ ਕੇ ਅਤੇ ਛੋਟੀ ਤੋਪਾਂ ਮੰਗਾਈਆਂ ਗਈਆਂ। ਇੱਕ ਤੋਪ ਐਸੀ ਮੰਗਾਈ ਹੈ ਕਿਉਂਕਿ ਅਕਾਲ ਜਿਹੜਾ ਉਹ ਬੂੰਗੇ ਬਣੇ ਹੋਏ ਆ ਰਾਮਗੜੀਆਂ ਬੂੰਗੇ ਉਹਨਾਂ ਦੀ ਉਚਾਈ ਬਹੁਤ ਉੱਚੀ ਹੈ ਅਤੇ ਇਹ ਆਮ ਛੋਟੀਆਂ ਤੋਪਾਂ ਦਾ ਗੋਲਾ ਉੱਥੇ ਤੱਕ ਮਾਰ ਨਹੀਂ ਕਰ ਸਕਦਾ, ਉੱਥੇ ਤੱਕ ਮਾਰ ਕਰਨ ਲਈ ਸਪੈਸ਼ਲ ਫਿਰ ਤੋਪ ਜਿਹੜੀ ਆ ਉਹ ਮੰਗਵਾਈ ਗਈ ਹੈ ਤਾਂ ਕਿ ਉਹ ਉੱਥੇ ਤੱਕ ਮਾਰ ਹੋ ਸਕੇ। ਫਿਰ ਅੱਜ ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਸੀ 4 ਜੂਨ, ਅੱਜ ਅੰਮ੍ਰਿਤ ਵੇਲੇ ਦਾ ਸਮਾਂ ਲਗਭਗ 4:15 ਵਜੇ ਦਾ ਸਮਾਂ, ਆਸਾ ਕੀ ਵਾਰ ਦਾ ਕੀਰਤਨ ਆਰੰਭ ਹੋ ਚੁੱਕਾ ਸੀ ਦਰਬਾਰ ਸਾਹਿਬ, ਅਤੇ ਉਸ ਵੇਲੇ ਲਗਾਤਾਰ ਫਾਇਰਿੰਗ ਜਿਹੜੀ ਸ਼ੁਰੂ ਹੋਈ ਹੈ, ਜਿਹੜੀ ਅੱਜ ਫਾਇਰਿੰਗ ਸ਼ੁਰੂ ਹੋਈ ਉਹ ਲਗਭਗ ਅੰਮ੍ਰਿਤ ਵੇਲੇ 4:15 ਦੇ ਟਾਈਮ ਦੇ ਵਿੱਚ ਫਾਇਰਿੰਗ ਹੋਈ ਹੈ। ਇੱਕ ਹੋਰ ਇੱਥੇ ਇਸ ਤੋਂ ਪਹਿਲਾਂ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਔਰ ਸਰਦਾਰ ਗੁਰਚਰਨ ਸਿੰਘ ਟੌੜਾ ਇਹਨਾਂ ਇਹ ਇਸ਼ਨਾਨ ਕਰਨ ਵਾਸਤੇ ਸਰੋਵਰ ਦੇ ਵਿੱਚ ਆਉਂਦੇ ਆ ਅਤੇ ਮੁਲਾਕਾਤ ਹੁੰਦੀ ਹੈ। ਕਈ ਪੱਤਰਕਾਰਾਂ ਦੀ ਲਿਖਤ ਵਿੱਚ ਵੀ ਮਿਲਦਾ ਔਰ ਬਕਾਇਦਾ ਉਹਨਾਂ ਦੀ ਆਵਾਜ਼ ਵਿੱਚ ਆਡੀਓ ਉਹ ਵੀ ਮਿਲਦੀ ਹੈ, ਕਈ ਪੱਤਰਕਾਰਾਂ ਨੇ ਵੀ ਲਿਖਿਆ ਹੋਇਆ ਕਿ ਇਹਨਾਂ ਦੋਵਾਂ ਦੀ ਮੁਲਾਕਾਤ ਹੋਈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਸਰਦਾਰ ਗੁਰਚਰਨ ਸਿੰਘ ਟੌੜਾ। ਜਦੋਂ ਇਹਨਾਂ ਦੀ ਮੁਲਾਕਾਤ ਹੋਈ ਤਾਂ ਸੰਤ ਜੀ ਹੱਸ ਕੇ ਕਹਿੰਦੇ ਟੌੜਾ ਜੀ ਜੇ ਹਜੇ ਸਮਾਂ ਹੈ ਨਿਕਲ ਕੇ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਅਤੇ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਨੂੰ ਉੱਥੇ ਪਹੁੰਚਾ ਵੀ ਦੇਵਾਂਗੇ, ਤੁਸੀਂ ਮੌਕਾ ਅਸੀਂ ਤੁਹਾਨੂੰ ਦੇ ਰਹੇ ਹਾਂ, ਤੁਸੀਂ ਜਾਣਾ ਚਾਹੁੰਦੇ ਹੋ ਅਤੇ ਚਲੇ ਜਾਓ ਅਤੇ ਜਿੱਥੇ ਕਹੋ ਉੱਥੇ ਤੁਹਾਨੂੰ ਪਹੁੰਚਾ ਵੀ ਅਸੀਂ ਆਵਾਂਗੇ। ਅਤੇ ਉਹਨਾਂ ਆਖਿਆ ਵੀ ਮੈਂ ਨਹੀਂ ਜਾਣਾ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਇੱਥੋਂ ਨਿਕਲ ਕੇ, ਕਿਉਂਕਿ ਕੱਲ੍ਹ ਦਾ ਪਤਾ ਨਹੀਂ ਨਾ 4-5 ਨੂੰ ਕੀ ਹੁਭਾਣਾ ਵਰਤਣਾ, ਜਿਸ ਹਿਸਾਬ ਨਾਲ ਇਹਨਾਂ ਨੇ ਚਾਰੇ ਪਾਸੇ ਕਰਫਿਊ ਲਗਾ ਦਿੱਤਾ, ਲੱਖਾਂ ਦੀ ਤਾਦਾਦ ਵਿੱਚ ਫੌਜੀ ਦਸਤੇ ਪਹੁੰਚ ਚੁੱਕੇ ਆ, ਬਟਾਲੀਅਨ ਵੱਖ ਵੱਖ ਰੈਜੀਮੈਂਟ ਜਿਹੜੀ ਆ ਉਹ ਇਹਨਾਂ ਨੇ ਰੇਂਜ ਕਰ ਦਿੱਤੀ ਹੋਈ ਹੈ, ਪੂਰੇ ਪੰਜਾਬ ਨੂੰ ਘੇਰਾ ਪਾਇਆ, ਅੰਮ੍ਰਿਤਸਰ ਸਾਹਿਬ ਨੂੰ ਵੱਖ ਕਰ ਦਿੱਤਾ ਗਿਆ ਸਾਰਿਆਂ ਸ਼ਹਿਰਾਂ ਦੇ ਨਾਲੋਂ, ਕੀ ਵਾਪਰਨਾ ਕੋਈ ਪਤਾ ਨਹੀਂ,
ਪਰ ਤੁਸੀਂ ਜਾਣਾ ਚਾਹੁੰਦੇ ਹੋ ਜਾਓ। ਅਤੇ ਟੌੜਾ ਜੀ ਨੇ ਆਖਿਆ ਸੀ ਵੀ ਮੈਂ ਤਾਂ ਨਹੀਂ ਜਾਂਦਾ, ਜੇ ਤੁਸੀਂ ਜਾਣਾ ਤਾਂ ਜਾ ਸਕਦੇ ਹੋ। ਕਾਫੀ ਦੇਰ ਇਹਨਾਂ ਦੀ ਕਹਿੰਦੇ ਆਪਸ ਵਿੱਚ ਇਹ ਵਾਰਤਾਲਾਪ ਹੁੰਦੀ ਰਹੀ ਵੀ ਤੁਸੀਂ ਜਾਓ, ਕਹਿੰਦੇ ਨਹੀਂ ਤੁਸੀਂ ਜਾਓ। ਅਖੀਰ ਨੂੰ ਦੋਵਾਂ ਨੇ ਆਖਿਆ ਕੋਈ ਨਹੀਂ ਜਾਏਗਾ, ਨਾ ਮੈਂ ਜਾਵਾਂ ਅਤੇ ਨਾ ਤੁਸੀਂ, ਹੁਣ ਡੱਟ ਕੇ ਮੁਕਾਬਲਾ ਕਰਾਂਗੇ। ਇਹ ਵਾਰਤਾਲਾਪ ਹੋਈ ਹੈ। ਫਿਰ ਅੰਮ੍ਰਿਤ ਵੇਲੇ ਜਿਹੜਾ ਉਹ ਆਸਾ ਕੀ ਵਾਰ ਦਾ ਕੀਰਤਨ ਦਰਬਾਰ ਸਾਹਿਬ ਦੇ ਵਿੱਚ ਹੁੰਦਾ, ਉੱਧਰੋਂ ਫਿਰ ਲਗਾਤਾਰ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ, ਇਹ ਦਿਖਾਉਣ ਵਾਸਤੇ ਜਾਂ ਦਬਾਅ ਪਾਉਣ ਵਾਸਤੇ ਵੀ ਇਹ ਜਦੋਂ ਦਬਾਅ ਪਏਗਾ ਫਿਰ ਇਹ ਆਪਣਾ ਆਪਾ ਸਮਰਪਿਤ ਕਰ, ਸਾਡੇ ਅੰਦਰ ਅੱਗੇ ਸਿਲੰਡਰ ਹੋ ਜਾਣਗੇ। 9 ਵਜੇ ਤੱਕ ਦੇਖਿਆ ਵੀ ਕੁਛ ਨਹੀਂ ਹੋਇਆ, ਵੀ ਇੰਨੀ ਫਾਇਰਿੰਗ ਕੀਤੀ ਗਈ ਅਤੇ ਕੁਛ ਵੀ ਇਹਨਾਂ ਵੱਲੋਂ ਜਿਹੜਾ ਉਹ ਕੋਈ ਨਹੀਂ ਆਇਆ, ਸੁਨੇਹਾ ਨਹੀਂ ਆਇਆ, ਜਾਂ ਕੋਈ ਇਹ ਬਾਹਰ ਨਿਕਲ ਕੇ ਕਿਸੇ ਨੇ ਨਹੀਂ ਆਖਿਆ ਵੀ ਅਸੀਂ ਆਪਣੇ ਹੱਥ ਖੜ੍ਹੇ ਕਰਦੇ ਹਾਂ। 9 ਵਜੇ ਫਿਰ ਇਹਨਾਂ ਨੇ ਗੋਲੇ ਜਿਹੜੇ ਆ ਉਹ ਦਾਗੇ ਨੇ, ਬੜੀ ਉੱਚੀ ਆਵਾਜ਼, ਕਿਉਂਕਿ ਗੋਲੇ ਦਾਗਣੇ ਅਤੇ ਆਵਾਜ਼ ਬਹੁਤ ਗੂੰਜਦੀ ਹੈ। ਅੱਜ ਜਿਹੜਾ ਆ ਦਿਨ ਹੈ 4 ਦਾ, 9 ਵਜੇ ਫਿਰ ਇਹਨਾਂ ਨੇ ਗੋਲਾ ਜਿਹੜਾ ਸੀ ਉਹ ਦਾਗਿਆ, ਉਹ ਜਿਹੜੇ ਬੂੰਗੇ ਬਣੇ ਹੋਏ ਆ ਉਹਨਾਂ ਦੇ ਉੱਤੋਂ ਛੱਤਾਂ ਤੱਕ ਇਹਨਾਂ ਨੇ ਫਿਰ ਉਡਾ ਦਿੱਤੀਆਂ, ਅਤੇ ਜਿੰਨੇ ਉਹਦੇ ਵਿੱਚ ਮੋਰਚੇ ਲਾ ਕੇ ਸਿੰਘ ਬੈਠੇ ਹੋਏ ਸੀ ਉਹ ਸਾਰੇ ਦੇ ਸਾਰੇ ਸ਼ਹੀਦ ਹੁੰਦੇ ਆ, ਇਹਨਾਂ ਨੇ ਬੂੰਗੇ ਉਡਾ ਦਿੱਤੇ। ਫਿਰ ਉਹ ਜਿਹੜੀ ਪਾਣੀ ਵਾਲੀ ਟੈਂਕੀ ਹੈ ਜਿੱਥੋਂ ਸਾਰੇ ਪਾਸੇ ਪਾਣੀ ਸਪਲਾਈ ਹੁੰਦਾ, ਇੱਕ ਗੋਲਾ ਇਹਨਾਂ ਨੇ ਉੱਥੇ ਦਾਗਿਆ ਗਿਆ, ਉਹ ਪਾਣੀ ਦੀ ਟੈਂਕੀ ਜਿਹੜੀ ਸੀ ਉਹ ਉਡਾ ਦਿੱਤੀ ਗਈ। ਹੁਣ ਪਾਣੀ ਜਿੱਥੋਂ ਸਾਰਿਆਂ ਨੂੰ ਪਹੁੰਚਣਾ ਸੀ ਉਹ ਪਾਣੀ ਬੰਦ ਹੋ ਗਿਆ। ਆ ਮਾੜੀ ਜਿਹੀ ਲਾਈਟ ਚਲੀ ਜਾਏ ਨਾ 1 ਮਿੰਟ ਲਈ ਤਾਂ ਕਿੰਨਾ ਸਾਹ ਔਖਾ ਹੁੰਦਾ, ਆ ਪੱਖਾ ਕਿਤੇ ਬੰਦ ਹੋ ਜਾਏ ਕਿੰਨਾ ਸਾਹ ਔਖਾ ਹੁੰਦਾ, ਵੀ ਸਾਡੇ ਤਾਂ ਸਾਹ ਔਖੇ ਹੋਣ ਲੱਗ ਗਏ। ਆ ਉਹ ਦਿਨ ਨੇ ਜਦੋਂ ਗੁਰੂ ਕੀਆਂ ਸੰਗਤਾਂ ਜਿੱਥੇ 4, 10, 15 ਜਾਣੇ ਹੋਣੇ ਸੀ ਉੱਥੇ 50-50 ਜਾਣੇ ਕਮਰਿਆਂ ਦੇ ਵਿੱਚ ਬੰਦ, ਅਤੇ ਨਾ ਲਾਈਟ ਅਤੇ ਨਾ ਪਾਣੀ, ਕਿੰਨੀ ਗਰਮੀ ਹੋਏਗੀ, ਸਾਹ ਕਿੰਨੇ ਔਖੇ। ਔਰ ਦੂਜੀ ਗੱਲ ਇਹ ਵੀ ਬਜ਼ੁਰਗ ਅਤੇ ਬੱਚਿਆਂ ਦਾ ਵੀ ਧਿਆਨ ਨਹੀਂ ਰੱਖਿਆ, 18 ਦਿਨ ਦਾ ਵੀ ਬੱਚਾ ਹੈ ਅਤੇ ਕੋਈ 20 ਸਾਲਾਂ ਦਾ ਹੈ, ਕੋਈ 50 ਸਾਲਾਂ ਦਾ ਹੈ, 18-18 ਦਿਨਾਂ ਦੇ ਬੱਚੇ ਵੀ ਨੇ ਉਹਨਾਂ ਵਿੱਚ ਮੌਜੂਦ, ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ। ਹੁਣ ਅਸੀਂ ਜਦੋਂ ਆਪਣਾ ਹੱਕ ਮੰਗਦੇ ਹਾਂ ਫਿਰ ਕਹਿੰਦੇ ਜੀ ਪੱਖਵਾਦ ਹੈ ਅਤੇ ਅੱਤਵਾਦ ਹੈ, ਬਸ 2 ਹੀ ਸ਼ਬਦ ਦਿੱਤੇ ਨੇ ਇਹਨਾਂ ਨੇ ਵੀ ਇਹ ਪੱਖਵਾਦ ਹੈ ਅਤੇ ਇਹ ਅੱਤਵਾਦ ਹੈ। ਹੁਣ ਜਿਹੜਾ 18 ਦਿਨਾਂ ਦਾ ਬੱਚਾ ਹੈ ਉਹ ਕੀ ਪੱਖਵਾਦ ਕਰੇਗਾ, ਜਿਹੜਾ 18 ਦਿਨ ਦਾ ਬੱਚਾ ਹੈ ਜਿਹੜਾ ਉਸ ਉੱਥੇ ਅੱਜ ਦੇ ਘੱਲੂਘਾਰੇ ਵਿੱਚ ਸ਼ਹੀਦ ਹੁੰਦਾ, 18 ਦਿਨ ਦਾ ਬੱਚਾ, ਉਹਨੂੰ ਕੀ ਪਤਾ ਅੱਤਵਾਦ ਕੀ ਹੁੰਦਾ। ਇਹ ਸਰਕਾਰਾਂ ਵੱਲੋਂ ਸਾਨੂੰ ਦਿੱਤੇ ਹੋਏ ਨਾਮ ਨੇ ਕਿ ਜਦੋਂ ਤੁਸੀਂ ਸੱਚ ਅਤੇ ਹੱਕ ਦੀ ਗੱਲ ਕਰੋਗੇ ਅਸੀਂ ਤੁਹਾਨੂੰ ਅੱਤਵਾਦ ਕਵਾਂਗੇ ਜਾਂ ਪੱਖਵਾਦੀ ਕਵਾਂਗੇ। ਇਹ ਝੂਠੇ ਇਲਜ਼ਾਮ ਜਿਹੜੇ ਆ ਲਗਾਏ ਗਏ, ਕਿਉਂ? ਕਿਉਂਕਿ ਤੁਸੀਂ ਸੱਚ ਕਿਉਂ ਬੋਲਦੇ ਹੋ, ਤੁਸੀਂ ਆਪਣਾ ਹੱਕ ਕਿਉਂ ਮੰਗਦੇ ਹੋ, ਬਸ ਇਹੀ ਕਸੂਰ ਹੈ ਨਾ ਕਿ ਆਪਣਾ ਹੱਕ ਕਿਉਂ ਮੰਗਦੇ ਹੋ, ਇਹ ਕਸੂਰ ਹੈ ਬਸ ਇੰਨਾ। ਖੈਰ 9 ਵਜੇ ਗੋਲੇ ਦਾਗੇ ਗਏ, ਫਿਰ 12 ਵਜੇ ਦੇ ਕਰੀਬ ਜਿਹੜਾ ਸੀ ਉਹ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ, ਜੋ ਲਿਖਿਆ ਹੋਇਆ ਵੀ 12, 12:30 ਵਜੇ ਦੇ ਕਰੀਬ ਫਿਰ ਉਹ ਕਨੈਕਸ਼ਨ ਵੀ ਕੱਟ ਦਿੱਤਾ। ਹੁਣ ਪਾਣੀ ਤੋਂ ਵੀ ਜਿਹੜਾ ਸੀ ਉਹ ਦੂਰ ਕਰ ਦਿੱਤਾ ਅਤੇ ਬਿਜਲੀ ਤੋਂ ਵੀ ਦੂਰ ਕਰ ਦਿੱਤਾ, ਹੋਰ ਸਖਤੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ, ਚਾਰੇ ਪਾਸੇ ਇਹ ਜਿਹੜਾ ਉਹ ਪਹਿਰਾ ਕਰ ਦਿੱਤਾ ਸਖਤ। ਅੱਜ ਦਾ ਦਿਨ ਫਿਰ ਸ਼ਾਮ ਤੱਕ ਇਸੇ ਤਰ੍ਹਾਂ ਹੀ ਚੱਲਣਾ, ਕਿਤੇ ਕਿਤੇ ਫਾਇਰਿੰਗ ਹੋਣੀ ਆ, ਗੋਲੇ ਦਾਗੇ ਜਾਣੇ ਆ, ਅਤੇ ਅੰਦਰ ਜਿਹੜੀ ਹੈ ਗੁਰੂ ਕੀਆਂ ਸੰਗਤਾਂ ਗੁਰੂ ਅਰਜਨ ਦੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਹੋਈਆਂ ਸਨ, ਉਹਨਾਂ ਦੇ ਕੀ ਅੰਦਰ ਹਾਲਾਤ ਬਣਨੇ ਆ, ਕਿਵੇਂ ਗੁਰੂ ਕੇ ਸਿੰਘ ਡੱਟ ਕੇ ਇਹਨਾਂ ਦਾ ਮੁਕਾਬਲਾ ਕਰਦੇ ਆ, ਇਹ ਅਗਲੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ ਕਿ 5 ਔਰ 6 ਜੂਨ ਨੂੰ ਕੀ ਕੁਛ ਹੋਰ ਵਰਤਦਾ ਹੈ, ਕਿਉਂਕਿ ਸਮਾਂ ਸਮਾਪਤ ਹੈ। ਗੁਰੂ ਮਹਾਰਾਜ ਜੀ ਤਰਸ ਕਰਨ ਸਾਡੇ 'ਤੇ, ਕਿਰਪਾ ਕਰਨ, ਦਇਆ ਕਰਨ, ਸਾਨੂੰ ਸਤਸੰਗ ਅਤੇ ਨਾਮ ਰੰਗ ਦੇ ਵਿੱਚ ਰੰਗ ਦੇਣ, ਬਾਣੇ ਬਾਣੀ ਦੇ ਧਾਰਨੀ ਬਣਾਉਣ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਜਿਹੜਾ ਉਹ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ,
ਅੱਗੇ ਤੋਂ ਸਮੱਤ ਸੋਝੀ ਦੇਣ। ਇਹ ਪਾਵਨ ਬਚਨ ਆਪਣੇ ਹਿਰਦੇ 'ਚ

दोहरा गया भैया काल की, सब सिखन को हुक्म है। गुरु ग्रंथ जी माने ओ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਹੋਏ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮ

ਸ੍ਰੀ ਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਮਦਾਸ ਸਾਹਿਬ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਾਂ ਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਰਸੇ ਅਰਿਆਈ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਤਾਨ ਦਿੱਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਭਾਨਿਆਂ ਦੇ ਮਾਨ ਨਿਕਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕੁੰਨੀ ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਬੇਟਾ ਬਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ ਕਰਨੀ ਆ ਦਰੋਂ ਘਰੋਂ ਗੁਰ ਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲੰਗੀ ਧਰ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਨੇ ਕਿਰਪਾ ਕਰਨੀ ਮਹਿਰਾਮਤ ਕਰਨੀ ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ ਸਤਿਗੁਰੂ ਜੀਓ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੀ ਇੱਛਾ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ

जपयो जिन अर्जुन देव गुरु, फिर संकट जो न गर्भ ना आयो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਟਾਨਕ ਹੁਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ।

ਜਪਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

मुख उजले केती छुटे ना। वाहे गुरु जी का खालसा, वाहे गुरु।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲਿਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਤਜੋ ਸਿਆਨ ਪਸੁਜਨੋ ਸਿਮਰੋ ਹਰ ਹਰ ਰਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਸੋ ਕਹਾਓ ਟਲ ਗੁਰ ਸੇਵੀਐ ਆਹਿਨੀ ਸਹਿ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ

ਰੰਗ ਬਰੰਗ ਅਨੇਕ ਨਾ ਜਪਣ ਕਰਤਵਾ ਜੀਆ ਅੰਦਰ ਜੀਉ ਸੁਖ ਜਾਨ ਲਾ ਸੁਖ ਤੇਰਾ ਬਸ ਤੇਰਾ ਕਿਰਪਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਣ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ।

कहो नानक सब तेरी वडियाई, कोई नौ न जाने मेरा।

जुगो जुग अटल दीन दुनी दे मालक सर्वरे कायनात दे सांझे रहबर गुरुआं के गुरु पीरां दे पीर धन धन श्री गुरु ग्रंथ साहिब सच्चे पातशाह जी ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਇੱਥੋਂ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਭਾਈ ਨੰਦ ਚੰਦ ਦੌੜ ਗੁਰੂ ਸਾਹਿਬ ਦੇ ਕੋਲੋਂ ਬਾਬਾ ਧੀਰਮੱਲ ਦੇ ਕੋਲ ਚਲੇ ਜਾਂਦਾ ਹੈ। ਉੱਥੇ ਜਾ ਕੇ ਉਹਨੇ ਆਪਣੇ ਆਉਣ ਦਾ ਸੁਨੇਹਾ ਬਾਬਾ ਧੀਰਮੱਲ ਜੀ ਕੋਲ ਪਹੁੰਚਾਇਆ, ਪਰ ਜਿਹੜੇ ਬਾਬਾ ਧੀਰਮੱਲ ਜੀ ਕੋਲ ਪਹਿਲਾਂ ਮਸੰਦ ਨੇ ਉਹਨਾਂ ਨੇ ਬਾਬਾ ਧੀਰਮੱਲ ਜੀ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਇਹਨਾਂ ਨੂੰ ਆਪਣੇ ਕੋਲ ਨਹੀਂ ਰੱਖਣਾ, ਵੀ ਇਹ ਕੋਈ ਸਾਜਿਸ਼ ਹੋ ਸਕਦੀ ਹੈ, ਹੋ ਸਕਦਾ ਤੈਨੂੰ ਮਾਰਨ ਵਾਸਤੇ ਇਹਨਾਂ ਨੇ ਕੋਈ ਵਿਉਂਤ ਬਣਾਈ ਹੋਵੇ, ਅਤੇ ਆਪਾਂ ਇੱਦਾਂ ਕਰਦੇ ਹਾਂ ਵੀ ਹੁਣ ਚੱਲ ਕੇ ਤਾਂ ਆਇਆ ਵੀ ਆਪਾਂ ਇਹਨੂੰ ਮੌਤ ਦੇ ਘਾਟ ਉਤਾਰ ਦਿੰਦੇ। ਹੁਣ ਬਾਬਾ ਧੀਰਮੱਲ ਜੀ ਜਿਹੜੇ ਨੇ ਉਹ ਭਾਈ ਨੰਦ ਚੰਦ ਦੇ ਜਿਹੜੀ ਸ਼ਸਤਰ ਵਿੱਦਿਆ ਉਹਦੇ ਤੋਂ ਜਾਣੂ ਨੇ ਵੀ ਇਹ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਹੈ। ਜਦੋਂ ਉਹਨਾਂ ਦੇ ਨਾਲ ਨੇੜਤਾ ਰੱਖਣ ਵਾਲਿਆਂ ਕਿਹਾ ਵੀ ਆਪਾਂ ਭਾਈ ਨੰਦ ਚੰਦ ਨੂੰ ਮੌਤ ਦੇ ਘਾਟ ਉਤਾਰ ਦਿੰਦੇ, ਉਹਨੇ ਆਖੇ ਅਸ ਵੱਲ ਪੁੱਛਦਿਆਂ ਧੀਰਮੱਲ ਜੀ ਨੇ ਮਾਰਾਂਗੇ ਕਿਵੇਂ ਆਪਾਂ, ਕਿਉਂਕਿ ਉਹ ਸ਼ਸਤਰ ਚਲਾਉਣ ਵਿੱਚ ਬੜਾ ਨਿਪੁੰਨ ਹੈ, ਬੜਾ ਵੱਡਾ ਯੋਧਾ ਹੈ ਉਹ। ਫਿਰ ਅੱਗੋਂ ਮਸ਼ਵਰਾ ਦਿੰਦੇ ਆ ਇਹ ਕਿਹਾ ਵੀ ਆਪਾਂ ਇਹਨੂੰ ਲੁੱਕ ਕੇ ਮਾਰਾਂਗੇ, ਵੀ ਜਦੋਂ ਤੁਸੀਂ ਆਪਣੇ ਦਰਬਾਰ 'ਚ ਇਹਨੂੰ ਸੱਦੋਂਗੇ ਨਾ, ਇਹ ਦਰਬਾਰ 'ਚ ਪਹੁੰਚੇਗਾ ਅਤੇ ਇੱਕ ਸੇਵਕ ਨੂੰ ਆਪਾਂ ਜ਼ਿੰਮੇਵਾਰੀ ਦੇ ਦੇਣੀ ਵੀ ਤੂੰ ਇਹਨੂੰ ਖੜੋਤੇ ਨੂੰ ਇੱਥੇ ਮੌਤ ਦੇ ਘਾਟ ਉਤਾਰਨਾ, ਬੰਦੂਕ ਦੀ ਗੋਲੀ ਚਲਾ ਕੇ ਅਤੇ ਇਹਨੂੰ ਮਾਰ ਦੇਣਾ। ਉਸੇ ਵਿਉਂਤ ਦੇ ਤਹਿਤ ਇਹਨਾਂ ਨੇ ਸਾਰੀ ਜੀ ਯੋਜਨਾ ਬਣਾਈ ਨਾ, ਯੋਜਨਾ ਬਣਾ ਕੇ ਅਤੇ ਕੀਤਾ ਵੀ ਉਸੇ ਤਰ੍ਹਾਂ। ਜਦੋਂ ਬਾਬਾ ਧੀਰਮੱਲ ਜੀ ਦੇ ਕੋਲ ਗਏ ਭਾਈ ਨੰਦ ਚੰਦ, ਉਹਨਾਂ ਨੇ ਗੋਲੀ ਚਲਾਈ ਅਤੇ ਜ਼ਮੀਨ ਉੱਤੇ ਡਿੱਗ ਪਏ। ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ ਵੀ ਲੱਤ ਦੇ ਉੱਤੇ ਉਹਨਾਂ ਦੇ ਗੋਲੀ ਵੱਜਦੀ ਹੈ, ਅਤੇ ਉਹ ਤੋਂ ਬਾਅਦ 'ਚ ਜੀ ਜਿਹੜੇ ਬਾਹਰ ਜਾਣ ਦੇ ਰਾਹ ਸੀ ਉਹ ਬੰਦ ਕਰ ਦਿੱਤੇ ਗਏ। ਧੀਰਮੱਲ ਨੇ ਹੈ ਨਾ ਵੇਖਿਆ ਜਦੋਂ ਵੀ ਹੁਣ ਤਾਂ ਇੰਝ ਪ੍ਰਤੀਤ ਹੋ ਰਿਹਾ ਵੀ ਜਿਵੇਂ
ਕੋਈ ਜ਼ਖਮੀ ਸ਼ੇਰ ਹੋਵੇ, ਕਿਉਂਕਿ ਉਹਨੇ ਆਪਣੇ ਮਿਆਨ ਦੇ ਵਿੱਚੋਂ ਆਪਣੀ ਤਲਵਾਰ ਨੂੰ ਸੰਭਾਲਿਆ ਅਤੇ ਕਿਹਾ ਵੀ ਜਿਹਨੇ ਮੇਰੇ ਉੱਤੇ ਗੋਲੀ ਚਲਾਈ ਹੈ, ਬਾਬਾ ਧੀਰ ਮੱਲ ਜੀ ਨੂੰ ਕਹਿੰਦਾ ਵੀ ਉਹਨਾਂ ਨੂੰ ਪਕੜੋ ਹੁਣ। ਅਤੇ ਇਹ ਕਹਿੰਦੇ ਨੇ ਵੀ ਅਸੀਂ ਫੜੀਏ ਕਿਵੇਂ, ਵੀ ਸਾਨੂੰ ਕੋਈ ਨਜ਼ਰ ਨਹੀਂ ਆਇਆ ਵੀ ਜਿਹਨੇ ਗੋਲੀ ਚਲਾਈ ਹੈ ਅਸੀਂ ਕਿਵੇਂ ਉਹਨਾਂ ਦੇ ਉੱਤੇ ਹੈ ਨਾ ਕਿਵੇਂ ਫੜ ਲਈਏ, ਉਹਨਾਂ ਨੂੰ ਮਾਰੀਏ ਕਿਵੇਂ। ਫਿਰ ਅਖੀਰ ਇਹਨਾਂ ਨੇ ਜੀ ਦੁਬਾਰਾ ਫਿਰ ਉਹਨਾਂ 'ਤੇ ਹਮਲਾ ਕਰਵਾ ਕੇ ਅਤੇ ਉਸ ਥਾਂ 'ਤੇ ਭਾਈ ਆਨੰਦ ਚੰਦ ਨੂੰ ਮੌਤ ਦੇ ਘਾਟ ਉਤਾਰਿਆ। ਉੱਤੋਂ ਅਗਾਂਹ ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕੌਤਕ ਵਰਤਾਉਂਦੇ ਹੈ ਨਾ, ਮਸੰਦ ਜਿਹੜੇ ਚੰਗੇ ਸਨ ਉਹਨਾਂ ਨੂੰ ਬਖਸ਼ਿਸ਼ਾਂ ਮਿਲੀਆਂ, ਮਾੜਿਆਂ ਨੂੰ ਸਜ਼ਾਵਾਂ ਮਿਲੀਆਂ। ਇਸੇ ਤਹਿਤ ਭਾਈ ਬਹਿਲੋ ਕੇ ਘਰਾਣੇ ਦੇ ਵਿੱਚੋਂ ਭਾਈ ਗੁਰਦਾਸ, ਜਿਹੜੇ ਗੁਰੂ ਕਲਗੀਧਰ ਸਾਹਿਬ ਵੇਲੇ ਹੋਏ ਹੈ ਨਾ, ਉਹ ਬੀਬੀ ਪੰਜਾਬ ਕੌਰ ਜੀ ਕੋਲ ਬਾਬਾ ਰਾਮ ਰਾਏ ਜੀ ਦੇ ਗ੍ਰਹਿ ਉਹਨਾਂ ਦੇ ਘਰੋਂ ਉਹਨਾਂ ਦੇ ਕੋਲ ਨੇ ਇਹ ਭਾਈ ਗੁਰਦਾਸ। ਜਦੋਂ ਬਾਬਾ ਰਾਮ ਰਾਏ ਜੀ ਨੇ ਜੀ ਨੂੰ ਉਹਨਾਂ ਦੇ ਮਸੰਦਾਂ ਨੇ ਮੌਤ ਦੇ ਘਾਟ ਉਤਾਰਿਆ, ਉਹ ਤੋਂ ਬਾਅਦ 'ਚ ਗੁਰੂ ਸਾਹਿਬ ਨੇ ਉਹਨਾਂ ਸਾਰਿਆਂ ਨੂੰ ਸੋਧਾ ਲਾਇਆ, ਉਹਦੇ ਵਿੱਚੋਂ ਕੁਝ ਕੁ ਮਸੰਦ ਉਦੋਂ ਬਚ ਗਏ। ਜਿਹੜੇ ਬਚੇ ਉਹ ਹੁਣ ਭਾਈ ਗੁਰਦਾਸ ਦੇ ਨਾਲ ਮੇਲ ਨਹੀਂ ਰੱਖਣਾ ਚਾਹੁੰਦੇ, ਇਸ ਲਈ ਉਹਨਾਂ ਵਿਉਂਤ ਬਣਾਈ ਵੀ ਹੁਣ ਆਪਾਂ ਇਹਨੂੰ ਮੌਤ ਦੇ ਘਾਟ ਉਤਾਰੀਏ, ਇਹਨੂੰ ਮਰਵਾਈਏ। ਉਹਨਾਂ ਨੂੰ ਮਰਵਾਉਣ ਵਾਸਤੇ ਉਹਨਾਂ ਨੇ ਪੰਜਾਬ ਕੌਰ ਜੀ ਦੇ ਰੋਜ਼ ਕੰਨ ਭਰਨੇ। ਉਹ ਕੁਝ ਕੁ ਦਿਨ ਤਾਂ ਉਹ ਨਾ ਮੰਨੇ ਭਾਈ ਗੁਰਦਾਸ ਨੂੰ ਮਾਰਨ ਵਾਸਤੇ, ਪਰ ਕੁਝ ਦਿਨਾਂ ਬਾਅਦ ਨਾ ਜਦੋਂ ਰੋਜ਼ਾਨਾ ਉਹਨਾਂ ਮਸੰਦਾਂ ਨੇ ਖਿਲਾਫਤ ਕਰਨੀ ਆ ਕੇ ਕੰਨ ਭਰਨੇ, ਇੱਕ ਦਿਨ ਨਾ ਮਨ ਬਣ ਵੀ ਗਿਆ। ਭਾਈ ਗੁਰਦਾਸ ਜੀ ਕਹਿੰਦੇ ਵੀ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਦਰਵਾਜ਼ੇ ਉੱਤੇ ਫਿਰ 5 ਰੁਪਏ ਰੱਖ ਕੇ, 5 ਰਜਤਪਣ ਰੱਖ ਕੇ ਅਤੇ ਮੈਂ ਨਮਸਕਾਰ ਕਰਕੇ ਆ ਗਿਆ। ਹੁਣ ਤੁਸੀਂ ਮੈਨੂੰ ਆਪਣੇ ਕੋਲ ਸੱਦੇ ਆ ਦਰਸ਼ਨਾਂ ਵਾਸਤੇ, ਕਿਉਂਕਿ ਜਦੋਂ ਇਹ ਆ ਰਹੇ ਇਹ ਗੁਰੂ ਸਾਹਿਬ ਵੱਲ ਆਉਂਦੇ ਆਉਂਦਿਆਂ ਅਚਾਨਕ ਨਦੀ ਤੋਂ ਦੂਸਰੇ ਪਾਸੇ ਮੁੜ ਜਾਂਦੇ। ਫਿਰ ਗੁਰੂ ਪਾਤਸ਼ਾਹ ਆਪਣੇ ਸੇਵਕਾਂ ਨੂੰ ਬੁਲਾ ਕਹਿ ਕੇ ਇਹਨਾਂ ਨੂੰ ਬੁਲਾਉਂਦੇ ਨੇ ਵੀ ਜਾ ਕੇ ਪੁੱਛੋ ਵੀ ਅਚਾਨਕ ਇਹ ਮੁੜ ਕਿਉਂ ਗਏ। ਇਹਨਾਂ ਨੂੰ ਜਾ ਕੇ ਜਦੋਂ ਪੁੱਛਿਆ ਕਹਿੰਦੇ ਜੀ ਅਸੀਂ ਤਾਂ ਬਰਾੜ ਹਾਂ। ਗੁਰੂ ਸਾਹਿਬ ਨੇ ਫਿਰ ਜਦੋਂ ਸੱਦਿਆ ਕਹਿੰਦੇ ਉਹਨਾਂ ਨੂੰ ਜਾਣ ਨਹੀਂ ਦੇਣਾ, ਉਹਨਾਂ ਨੂੰ ਲੈ ਕੇ ਆਓ ਸਾਡੇ ਕੋਲ ਲੈ ਕੇ ਆਓ। ਜਦੋਂ ਆਏ ਮਾਲਕ ਨੇ ਪੁੱਛਿਆ ਵੀ ਤੁਸੀਂ ਝੂਠ ਕਿਉਂ ਬੋਲਦੇ ਹੋ, ਉਹਨਾਂ ਫਿਰ ਇਹ ਜਵਾਬ ਦਿੱਤਾ ਜੀ ਸਾਨੂੰ ਡਰ ਸੀ ਤੁਹਾਡੇ ਵੱਲੋਂ ਅਤੇ ਇਸ ਕਰਕੇ ਨਾ ਭਾਈ ਗੁਰਦਾਸ ਜੀ ਕਹਿੰਦੇ ਵੀ ਮੈਂ ਝੂਠ ਬੋਲਿਆ। ਉਹ ਸਾਰਾ ਪ੍ਰਸੰਗ ਕਿਵੇਂ ਚੱਲਦਾ ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਲ

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਜਦੋਂ ਕਵੀ ਜੀ ਨੇ ਲੜੀ ਨੂੰ ਜੋੜਿਆ ਨਾ ਜੀ, ਗੁਰੂ ਸਾਹਿਬ ਨੇ ਜਦੋਂ ਸੱਦ ਲਿਆ ਉਹਨਾਂ ਨੂੰ, ਹੁਣ ਉਹਨਾਂ ਦੱਸਿਆ ਵੀ ਅਸੀਂ ਤੁਹਾਡੇ ਤੋਂ ਕਿਉਂ ਮੁੜ ਕੇ ਗਏ, ਹਨ ਅਸੀਂ ਕਿਉਂ ਪਾਸਾ ਵਟਿਆ, ਵੀ ਇੱਥੋਂ ਰਾਹ 'ਚ ਜਾਂਦਿਆਂ ਜਾਂਦਿਆਂ ਮੁੜ ਕਿਉਂ ਗਏ। ਉਹਦੇ ਵਾਸਤੇ ਨਾ ਜੀ ਫਿਰ ਜ਼ਿਕਰ ਕਰਦਿਆਂ ਕਵੀ ਜੀ ਆਖਰੇ ਕਹਿੰਦੇ, ਮਿਲ ਸਤਿਗੁਰ ਕੇ ਕੋ ਇੱਤ ਇਹ ਲਿਆਇਓ ਨਾ, ਉਹਨਾਂ ਨੂੰ ਲੈ ਆਉਂਦਾ। ਜਦੋਂ ਲਿਆਂਦਾ ਤਾਂ ਉਹ ਦੱਸ ਰਹੇ ਵੀ ਹੁਣ ਸਤਿਗੁਰੂ ਜੀਓ, ਉਹ ਸਾਰੇ ਮਸੰਦ ਨਾ ਜਦੋਂ ਆਪ ਜੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਕੁਝ ਕੁ ਜਿਹੜੇ ਬਚ ਗਏ ਉਹ ਹੁਣ ਰੋਜ਼ ਮਸਲਤ ਕਰਦੇ ਨੇ ਜਾ ਕੇ ਪੰਜਾਬ ਕੌਰ ਜੀ ਦੇ ਨਾਲ ਮੈਨੂੰ ਮਰਵਾਉਣ।

ਔਰ ਪੰਜਾਬ ਕੌਰ ਜੀ ਨੂੰ ਉਹ ਰੋਜ਼ ਸਿਖਾਉਂਦੇ ਨੇ, ਰੋਜ਼ ਰੋਜ਼ ਮੇਰੀ ਖਿਲਾਫਤ ਉਹਨਾਂ ਕੋਲ ਜਾ ਕੇ ਕਰਦੇ ਨੇ। ਹਾਲਾਂਕਿ ਪੰਜਾਬ ਕੌਰ ਜੀ ਜਦੋਂ ਸਾਰੇ ਮਸੰਦਾਂ ਨੂੰ ਗੁਰੂ ਸਾਹਿਬ ਨੇ ਸਜ਼ਾਵਾਂ ਦਿੱਤੀਆਂ, ਬਾਬਾ ਰਾਮ ਰਾਏ ਜੀ ਦੇ ਡੇਰੇ 'ਤੇ ਜਾ ਕੇ ਨਾ ਦੇਹਰਾਦੂਨ ਜਦੋਂ ਗਏ ਗੁਰੂ ਸਾਹਿਬ, ਉੱਥੇ ਬਾਬਾ ਰਾਮ ਰਾਏ ਜੀ ਦੇ ਜਿੰਨੇ ਮਸੰਦ ਸੀ ਉਹਨਾਂ ਸਾਰਿਆਂ ਨੂੰ ਉੱਥੇ ਸਜ਼ਾਵਾਂ ਦਿੱਤੀਆਂ। ਉਦੋਂ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਜੀ ਉਦੋਂ ਬਖਸ਼ਦੇ ਨੇ ਅਤੇ ਭਾਈ ਗੁਰਦਾਸ ਜੀ ਉਦੋਂ ਪੰਜਾਬ ਕੌਰ ਜੀ ਦੇ ਨਾਲ ਨੇ, ਬੀਬੀ ਪੰਜਾਬ ਕੌਰ ਬਾਬਾ ਰਾਮ ਰਾਏ ਜੀ ਦੇ ਘਰਦਿਆਂ ਦੇ ਨਾਲ ਨੇ, ਬੜਾ ਸਤਿਕਾਰ ਕਰਦੇ ਨੇ ਪੰਜਾਬ ਕੌਰ ਜੀ ਭਾਈ ਗੁਰਦਾਸ ਜੀ ਦਾ, ਕਿਉਂਕਿ ਗੁਰੂ ਪਾਤਸ਼ਾਹ ਦੇ ਸੇਵਕਾਂ ਦੇ ਘਰਾਣੇ ਵਿੱਚੋਂ ਨੇ ਨਾ, ਭਾਈ ਬਹਿਲੋਂ ਦੇ ਘਰਾਣੇ ਵਿੱਚੋਂ, ਜਿਵੇਂ ਕਵੀ ਸੰਤੋਖ ਸਿੰਘ ਜ਼ਿਕਰ ਕਰ ਰਹੇ। ਹੁਣ ਉਦੋਂ ਤਾਂ ਬੜੀ ਸੰਭਾਲ ਕੀਤੀ ਹੈ ਨਾ, ਉਦੋਂ ਮਾਤਾ ਜੀ ਦੇ ਹੁਕਮ ਅਨੁਸਾਰ ਭਾਈ ਗੁਰਦਾਸ ਜੀ ਵੀ ਚੱਲੇ ਅਤੇ ਉਹਨਾਂ ਨੇ ਮਾਤਾ ਜੀ

ਕਰਦਾ ਉਹ ਸਾਰਾ ਪੰਜਾਬ ਕੌਰ ਜੀ ਨੂੰ ਦੇ ਦਿੰਦੇ। ਅਤੇ ਜਿਹੜੇ ਮਸੰਦ ਹੁਣ ਮਾਰਨਾ ਚਾਹੁੰਦੇ ਨੇ, ਮਰਵਾਉਣਾ ਚਾਹੁੰਦੇ ਨੇ, ਉਹ ਇਸ ਕਰਕੇ ਮਰਵਾਉਣਾ ਚਾਹੁੰਦੇ ਨੇ ਕਿਉਂਕਿ ਭਾਈ ਗੁਰਦਾਸ ਨੂੰ ਉਹਨਾਂ ਦੀ ਅਸਲੀਅਤ ਦਾ ਪਤਾ, ਵੀ ਇਹ ਬਹੁਤ ਸਾਰਾ ਧਨ ਖਾਂਦੇ ਵੀ ਨੇ, ਬਹੁਤ ਸਾਰਾ ਧਨ ਰੱਖਦੇ ਵੀ ਨੇ, ਇਹ ਸਾਡਾ ਪਾਜ ਨਾ ਉੱਗੜ ਜਾਏ, ਸਾਡਾ ਪਾਜ ਨਾ ਖੁੱਲ੍ਹ ਜਾਏ, ਇਸ ਕਰਕੇ ਉਹ ਰੋਜ਼ਾਨਾ ਪੰਜਾਬ ਕੌਰ ਜੀ ਕੋਲ ਆ ਕੇ ਅਤੇ ਭਾਈ ਗੁਰਦਾਸ ਦੇ ਖਿਲਾਫ ਕੰਨ ਭਰਦੇ ਨੇ ਰੋਜ਼ਾਨਾ। ਅਤੇ ਬਹੁਤ ਸਾਰਾ ਨਾ ਉਹਨਾਂ ਨੇ ਦਰਬ ਬਰਿੰਦ ਕੋ ਉਹਨਾਂ ਨੇ ਚੁਰਾਉਣਾ, ਧਨ ਚੁਰਾ ਕੇ ਆਪਣੇ ਕੋਲ ਰੱਖ ਲੈਣਾ, ਰੱਖੀ ਵੀ ਆਪ ਜਾਣਾ ਅਤੇ ਖਿਲਾਫਤ ਭਾਈ ਗੁਰਦਾਸ ਜੀ ਦੀ ਕਰਦੇ ਹਾਂ।

ਸਤਿਗੁਰੂ ਜੀ ਕੁਝ ਕੁ ਦਿਨ ਤੇ ਉਹਨਾਂ ਨੇ ਨਾ ਮੰਨੀ, ਪੰਜਾਬ ਕੌਰ ਜੀ ਨੇ ਉਹਨਾਂ ਦੀ ਨਾ ਮੰਨੀ, ਪਰ ਕੁਝ ਕੁ ਦਿਨ ਜਦੋਂ ਗੁਜ਼ਰ ਗਏ ਨਾ, ਉਹਨਾਂ ਨੇ ਮੇਰੇ ਉੱਤੇ ਕੁਝ ਕੁ ਰਿਸ, ਰਿਸ ਮਤਲਬ ਹੁੰਦਾ ਗੁੱਸਾ, ਉਹਨਾਂ ਨੇ ਕੁਝ ਕੁ ਰਿਸ ਮੇਰੇ ਉੱਤੇ ਧਾਰਨ ਕੀਤਾ, ਕੁਝ ਕੁ ਗੁੱਸਾ ਉਹਨਾਂ ਨੇ ਮੇਰੇ ਨਾਲ ਜਤਾਇਆ।

ਮੈਨੂੰ ਫੜਨ ਵਾਸਤੇ ਤੱਕਦੇ ਰਹੇ। ਉਹਨਾਂ ਨੇ ਬੜਾ ਯਤਨ ਕੀਤਾ ਵੀ ਮੈਨੂੰ ਕਿਸੇ ਤਰੀਕੇ ਉਹ ਫੜ ਲੈਣ ਮਸੰਦਾਂ ਨੇ, ਪਰ ਮਾਤਾ ਜੀ ਨੇ ਗੁੱਸਾ ਜ਼ਰੂਰ ਧਾਰਨ ਕੀਤਾ। ਉਹਨਾਂ ਨੇ ਪਕੜਾਇਆ ਨਹੀਂ ਮੈਨੂੰ, ਫੜਾਇਆ ਨਹੀਂ ਉਹਨਾਂ ਨੇ ਮੈਨੂੰ, ਪਰ ਮਸੰਦ ਰੋਜ਼ ਤਾਕ ਲਾ ਕੇ ਬੈਠਦੇ ਨੇ ਵੀ ਅਸੀਂ ਕਿਹੜੇ ਢੰਗ ਨਾਲ ਭਾਈ ਗੁਰਦਾਸ ਜੀ ਨੂੰ ਫੜੀਏ।

0: ਜਦੋਂ ਇਹ ਖਬਰ ਮੈਨੂੰ ਮਿਲੀ ਵੀ ਉਹਨਾਂ ਨੇ ਮੈਨੂੰ ਫੜਨਾ, ਮੈਨੂੰ ਫੜ ਕੇ ਉਹਨਾਂ ਨੇ ਮੇਰੇ ਨਾਲ ਬਦਸਲੂਕੀ ਕਰਨੀ ਹੈ, ਹੋ ਸਕਦਾ ਉਹ ਮੈਨੂੰ ਮੌਤ ਦੇ ਘਾਟ ਵੀ ਉਤਾਰ ਦੇਣ। ਜਦੋਂ ਇਹ ਖਬਰ ਮਿਲੀ ਨਾ ਤਾਂ ਜੀ ਗੁਰੂ ਪਾਤਸ਼ਾਹ ਜੀ ਉਹ ਉਸੇ ਵੇਲੇ ਨਾ ਮੈਂ ਫਿਰ 5 ਚਾਂਦੀ ਦੇ ਸਿੱਕੇ ਲੈ ਕੇ 5 ਚਾਂਦੀ ਦੇ ਸਿੱਕੇ ਅਤੇ ਉਹ ਪੰਜਾਬ ਕੌਰ ਜੀ ਦੇ ਹੈ ਨਾ ਦਰਵਾਜ਼ਾ ਜਿਹੜਾ ਉਹਨਾਂ ਦਾ ਗੇਟ ਹੈ ਉਸ ਗੇਟ ਉੱਤੇ ਉਹ 5 ਸਿੱਕੇ ਜਿਹੜੇ ਚਾਂਦੀ ਦੇ ਉਹ ਮੈਂ ਰੱਖ ਆਇਆ ਹਾਂ।
1: ਮਸਤਕ ਟੇਕ ਤੁਰਤ ਚੜ੍ਹ ਆਇਓ ਰਹਿਣ ਆਪ ਕੇ ਨਿਕਟ ਟਿਕਾਇਓ।
0: ਤੇ ਮੈਂ ਉਹ ਸਿੱਕੇ ਰੱਖ ਕੇ ਨਮਸਕਾਰ ਕੀਤੀ, ਨਮਸਕਾਰ ਕਰਕੇ ਤੇ ਉੱਥੋਂ ਚੜ੍ਹ ਆਇਆ, ਚੜ੍ਹ ਕੇ ਉੱਥੋਂ ਆ ਗਿਆ। ਇੱਛਾ ਮੈਂ ਇਹੀ ਧਾਰਨ ਕੀਤੀ ਸੀ ਵੀ ਮੈਂ ਤੁਹਾਡੀ ਸ਼ਰਨ ਵਿੱਚ ਜਾਣਾ, ਤੁਹਾਡੇ ਭਰੋਸੇ 'ਤੇ ਰਹਿਣਾ, ਤੁਹਾਡੇ ਕੋਲ ਜਾ ਕੇ ਟਿਕਾਣਾ ਕਰਨਾ।

ਬਰਾਬਰੀ ਦੀਆਂ ਗੱਲਾਂ ਜਿਹੜੀਆਂ ਉਹ ਕਰਦਾ ਰਿਹਾ, ਹੈ ਨਾ, ਰਹੇ ਤਾਂ ਬਾਬਾ ਰਾਮ ਰਾਏ ਜੀ ਨਾਲ ਹੀ ਨਾ। ਉੱਤੇ ਬਾਅਦ ਦੀ ਵਿਚਾਰ ਹੈ ਵੀ ਬਾਬਾ ਰਾਮ ਰਾਏ ਜੀ ਨੂੰ ਗੁਰੂ ਸਾਹਿਬ ਨੇ ਬਖਸ਼ਤਾ, ਹੈ ਨਾ, ਮਾਲਕ ਪਾਤਸ਼ਾਹ ਤੋਂ ਉਹਨਾਂ ਨੇ ਭੁੱਲ ਬਖਸ਼ਾਲੀ ਅਤੇ ਗੁਰੂ ਸਾਹਿਬ ਨੇ ਬਖਸ਼ ਵੀ ਦਿੱਤਾ। ਕਹਿੰਦੇ ਜੀ ਪਹਿਲੋਂ ਮੈਂ ਬਾਬਾ ਰਾਮ ਰਾਏ ਜੀ ਦੇ ਨਾਲ ਤੁਹਾਡੀ ਬਰਾਬਰੀ ਦੀਆਂ ਗੱਲਾਂ

ਔਰ ਉਸ ਵਕਤ ਜਦੋਂ ਤੁਸੀਂ ਬਾਬਾ ਰਾਮ ਰਾਏ ਜੀ ਦੇ ਨਾਲ ਮਿਲਾਪ ਦੀ ਗੱਲ ਕੀਤੀ ਤੇ ਮੈਂ ਉਸ ਵਕਤ ਵੀ ਇਹ ਵਿਚਾਰਧਾਰੀ ਸੀ ਵੀ ਮੇਰਾ ਭਾਈ ਜਿਹੜਾ ਤਾਰਾ ਹਨਾ ਜਿਹੜਾ ਤੀਰ ਅੰਦਾਜ਼ੀ ਚ ਬਹੁਤ ਨਿਪੁੰਨ ਹੈ ਵੀ ਉਹ ਆਪਣੀ ਤੀਰ ਚਲਾ ਕੇ ਤੇ ਤੁਹਾਨੂੰ ਮੌਤ

ਮੈਂ ਉਹਨਾਂ ਗੱਲਾਂ ਨੂੰ ਚੇਤੇ ਕੀਤਾ, ਫਿਰ ਮੈਂ ਆਪਣੇ ਹਿਰਦੇ 'ਚ ਡਰ ਧਾਰਨ ਕਰ ਲਿਆ। ਹਿਰਦੇ 'ਚ ਡਰ ਇਸ ਕਰਕੇ ਧਾਰਨ ਕਰ ਲਿਆ ਵੀ ਮੈਂ ਤਾਂ ਪਹਿਲਾਂ ਹੀ ਗੁਰੂ ਸਾਹਿਬ ਨਾਲ ਵੈਰ ਕਮਾਈ ਬੈਠਾ, ਅਤੇ ਜੇ ਹੁਣ ਜਾਵਾਂਗਾ ਤਾਂ ਹੋ ਸਕਦਾ ਵੀ ਜਿਹੜੀ ਮੌਤ ਤੋਂ ਮੈਂ ਭੱਜਦਾ ਉਹਨਾਂ, ਅਤੇ ਕਿਤੇ ਉਹੀ ਮੌਤ ਗੁਰੂ ਸਾਹਿਬ ਕੋਲ ਨਾ ਆ ਜਾਵੇ। ਇਸ ਲਈ ਜੀ ਮੈਂ ਆਪਣੇ ਮਨ ਦੇ ਅੰਦਰ ਡਰ ਧਾਰਨ

0: ਆਪ ਜੀ ਨੇ ਖੁਦ ਆਵਾਜ਼ ਮਾਰੀ, ਸਤਿਗੁਰੂ ਜੀ ਤਰਸ ਕੀਤਾ, ਆਪ ਜੀ ਨੇ ਤਰਸ ਕਰਕੇ ਆਵਾਜ਼ ਮਾਰ ਕੇ ਸਾਨੂੰ ਆਪਣੇ ਦਰਸ਼ਨ ਬਖਸ਼ੇ ਨੇ। ਉੱਥੇ ਇਹ ਨਹੀਂ ਵੀ ਭਾਈ ਗੁਰਦਾਸ ਜੀ ਹੰਕਾਰ 'ਚ ਆ ਗਏ ਵੀ ਅਸੀਂ ਕਿਹੜਾ ਤੁਹਾਡੇ ਕੋਲ ਆਏ ਹਾਂ, ਤੁਸੀਂ ਤਾਂ ਆਪੇ ਸਦਕੇ ਸਨ। ਆਏ ਤਾਂ ਉਹ ਦਰਸ਼ਨਾਂ ਵਾਸਤੇ ਹੀ ਹੈ ਨਾ, ਉਹ ਤਾਂ ਬਾਅਦ 'ਚ ਆਪਣੇ ਗੁਨਾਹਾਂ ਨੂੰ ਚੇਤੇ ਕਰਕੇ ਅਤੇ ਮਨ ਬਦਲ ਲਿਆ ਵੀ ਨਹੀਂ ਗੁਰੂ ਸਾਹਿਬ ਕੋਲ ਨਹੀਂ ਜਾਣਾ। ਜੇ ਗਏ ਤਾਂ ਹੋ ਸਕਦਾ ਵੀ ਸਤਿਗੁਰੂ ਪਾਤਸ਼ਾਹ ਉਹ ਪੁਰਾਣੀਆਂ ਵਿਚਾਰਾਂ ਨੂੰ ਚੇਤੇ ਕਰਕੇ ਕਿਤੇ ਸਜ਼ਾ ਹੀ ਨਾ ਦਿੰਦੇ ਹੋਣ। ਪਰ ਜਦੋਂ ਗੁਰੂ ਸਾਹਿਬ ਨੇ ਸੱਦ ਲਿਆ ਨਾ ਕੋਲੇ, ਮਾਲਕ ਨੇ ਕੁਛ ਨਾ ਆਖਿਆ, ਅਤੇ ਉਦੋਂ ਭਾਈ ਗੁਰਦਾਸ ਜੀ ਕਹਿੰਦੇ ਵੀ ਸਤਿਗੁਰੂ ਪਾਤਸ਼ਾਹ ਜੀਓ, ਇਹ ਤਾਂ ਤੁਸੀਂ ਕਿਰਪਾ ਕੀਤੀ ਹੈ, ਆਪ ਸੱਦ ਕੇ ਸਾਨੂੰ ਆਪਣੇ ਦਰਸ਼ਨ ਬਖਸ਼ੇ ਹਨ।
1: ਸ੍ਰੀ ਪ੍ਰਭ ਮੁਸਕਾਵਤ ਵਚ ਕਹਾ, ਤੋਹੇ ਵੱਡੋ ਹੋ ਜੋ ਸਿੱਖ ਮਹਾ।
0: ਫਿਰ ਉਸ ਵਕਤ ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ ਉਹ ਭਾਈ ਗੁਰਦਾਸ ਜੀ, ਮਾਲਕ ਜੀਓ, ਇਸੇ ਕਰਕੇ ਮੈਂ ਪੰਜਾਬ ਕੌਰ ਜੀ ਕੋਲੋਂ ਦੌੜ ਕੇ ਆਇਆ, ਅਤੇ ਇਸੇ ਕਰਕੇ ਮੈਂ ਆਪ ਜੀ ਕੋਲੋਂ ਵੀ ਹੁਣ ਇੱਥੋਂ ਪਾਸੇ ਹੋ ਕੇ ਲੰਘ ਚੱਲਿਆ ਸਾਂ। ਅਤੇ ਸਤਿਗੁਰੂ ਜੀਓ ਨੇ ਜਦੋਂ ਇਹ ਸਾਰੇ ਬਚਨ ਸੁਣੇ ਨਾ ਭਾਈ ਗੁਰਦਾਸ ਦੇ, ਵੀ ਕਿਵੇਂ ਇਹਨਾਂ ਨੇ ਡਰ ਧਾਰਨ ਕੀਤਾ ਅਤੇ ਕਿਵੇਂ ਆਪਣੇ ਹੈ ਨਾ ਆਪ ਨੂੰ ਬਚਾਉਂਦਿਆਂ ਹੋਇਆਂ ਸਾਨੂੰ ਸਾਡੇ ਕੋਲ ਆਉਣ ਦੀ ਬਜਾਏ ਅਤੇ ਨਦੀ ਤੋਂ ਦੂਸਰੇ ਪਾਸੇ ਮੁੜ ਗਏ, ਉਹ ਸਾਰਾ ਕੁਝ ਚੇਤੇ ਕੀਤਾ ਅਤੇ ਗੁਰੂ ਸਾਹਿਬ ਮੁਸਕਰਾ ਪਏ। ਮਾਲਕ ਪਾਤਸ਼ਾਹ ਮੁਸਕਰਾਉਂਦਿਆਂ ਹੋਇਆਂ ਫਿਰ ਆਪਣੇ ਬਚਨਾਂ ਤੋਂ, ਆਪਣੇ ਮੁੱਖ ਤੋਂ ਬਚਨ ਗੁਰੂ ਸਾਹਿਬ ਕਰਦੇ ਨੇ, ਅਤੇ ਬਚਨ ਕਰਦਿਆਂ ਹੋਇਆਂ ਆਖਦੇ ਨੇ, ਕਹਿੰਦੇ ਤੋਹੇ ਵੱਡੋ ਹੋਇਓ ਸਿੱਖ ਮਹਾਂ, ਵੀ ਤੁਹਾਡੇ ਜਿਹੜੇ ਵੱਡੇ ਨੇ ਨਾ ਉਹ ਬਹੁਤ ਮਹਾਨ ਸਿੱਖ ਹੋਏ ਨੇ, ਉਹਨਾਂ ਨੇ ਬਹੁਤ ਮਹਾਨ ਗੁਰੂ ਸਾਹਿਬ ਦੀ ਸਿੱਖੀ ਕਮਾਈ।

ਤੁਹਾਡੇ ਵਡੇਰਿਆਂ ਨੇ ਭਾਈ ਬਹਿਲੋਂ ਜੀ ਨੇ ਗੁਰੂ ਸਾਹਿਬ ਦੇ ਕੋਲੋਂ ਬਹੁਤ ਬਖਸ਼ਿਸ਼ਾਂ ਲਈਆਂ। ਮਾਲਕ ਪਾਤਸ਼ਾਹ ਜੀ ਕਹਿੰਦੇ ਵੀ ਉਹਨਾਂ ਨੇ ਭਾਈ ਦੀ ਪਦਵੀ ਵੀ ਲਈ ਅਤੇ ਭਾਈ ਬਹਿਲੋਂ ਸਭ ਤੋਂ ਪਹਿਲੋਂ ਦਾ ਖਿਤਾਬ ਵੀ ਗੁਰੂ ਸਾਹਿਬ ਕੋਲੋਂ ਲਿਆ। ਉਹ ਤੁਹਾਡੇ ਵਡੇਰੇ ਨੇ ਅਤੇ ਉਹਨਾਂ ਨੇ ਨਾ ਇਸ ਕਰਕੇ, ਔਰ ਤੁਸੀਂ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸੇਵਕ ਮੁੱਢ ਕਦੀਮ ਤੋਂ

0: ਜੀ ਤਰਸ ਕੀਤਾ ਅਤੇ ਤਰਸ ਕਰਕੇ ਨਾ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਰੱਖ ਲਿਆ, ਆਪਣੇ ਕੋਲ ਰੱਖਿਆ ਅਤੇ ਰੱਖਿਆ ਵੀ ਤਨਖਾਹ ਦੇ ਉੱਤੇ, ਕੋਲੋਂ ਧੰਨ ਦੇਣਾ ਵੀ ਗੁਰੂ ਸਾਹਿਬ ਮੰਨ ਗਏ ਵੀ ਇਹਨਾਂ ਨੂੰ ਨਾ ਦੋ ਰਜਤਪਣ ਰੋਜ਼ ਦੇ ਦੇਣੇ ਨੇ, ਰੋਜ਼ਾਨਾ ਦੋ ਚਾਂਦੀ ਦੇ ਸਿੱਕੇ ਇਹਨਾਂ ਨੂੰ ਦੇਣੇ ਨੇ, ਔਰ ਇਹ ਕਹਿ ਲਓ ਵੀ ਤਨਖਾਹ ਰੂਪ ਦੇ ਵਿੱਚ ਵਜੋਂ ਗੁਰੂ ਸਾਹਿਬ ਨੇ ਨਾ ਤੇ ਆਪਣੇ ਕੋਲ ਮਾਲਕ ਜੀ ਉਹਨਾਂ ਨੂੰ ਰੱਖ ਲੈਂਦੇ ਹਨ।
1: ਦਿਵਸ ਆਗਲੇ ਸੰਗਤ ਆਈ, ਨਾਮੋ ਕੀਨ ਸੁਧ ਬੈਠ ਬਤਾਈ।
0: ਇਸ ਤਰ੍ਹਾਂ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਉਹਨਾਂ ਨੂੰ ਨਵਾਜਿਆ। ਅਗਲਾ ਦਿਨ ਆਇਆ, ਜਦੋਂ ਅਗਲਾ ਦਿਨ ਆਇਆ ਤੇ ਗੁਰੂ ਪਾਤਸ਼ਾਹ ਕੋਲ ਸੰਗਤ ਆਈ ਮਾਲਕ ਦੇ ਦਰਸ਼ਨ ਕਰਨ ਵਾਸਤੇ। ਹੁਣ ਉਹ ਜਿਹੜੀ ਸੰਗਤ ਸਤਿਗੁਰੂ ਪਾਤਸ਼ਾਹ ਦੇ ਦਰ 'ਤੇ ਆਈ ਹੈ, ਉਹਨਾਂ ਨੇ ਆ ਕੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਨਮਸਕਾਰ ਕਰਕੇ ਮਾਲਕ ਪਾਤਸ਼ਾਹ ਦੇ ਕੋਲ ਬੈਠ ਗਏ ਅਤੇ ਨਾਲੇ ਆਪਣੇ ਮੁਖਾਰਬਿੰਦ ਤੋਂ ਗੁਰੂ ਸਾਹਿਬ ਜੀ ਨਾਲ ਬਚਨ ਸਾਂਝੇ ਸੰਗਤਾਂ ਕਰਦੀਆਂ

ਨੇ ਵੀ ਮਾਲਕ ਜੀਓ ਇਹ ਤੋਂ ਪਾਰ ਕੁਝ ਕੁ ਦੂਰੀ ਦੇ ਉੱਤੇ ਨਾ, ਸਤਲੁਜ ਤੋਂ ਦੂਸਰੇ ਬੰਨੇ ਕਹਿ ਲਓ ਵੀ ਇੱਕ ਪਿੰਡ ਹੈ ਬਜਰੂੜ। ਉਹ ਪਿੰਡ ਬਹੁਤ ਵੱਡਾ ਹੈ। ਮਾਲਕ ਪਾਤਸ਼ਾਹ ਜੀਓ, ਉਸ ਪਿੰਡ ਦੇ ਲੋਕਾਂ ਨੇ ਨਾ ਤੁਹਾਡੇ ਨਾਲ ਵੈਰ ਕਮਾਇਆ ਹੈ। ਹੁਣ ਉਹ ਜਿਹੜੀਆਂ ਸੰਗਤਾਂ ਉਸ ਪਾਸਿਓਂ ਹੋ ਕੇ ਆ ਰਹੀਆਂ ਸਨ, ਉਹ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਕੋਲ ਬਹਿ ਕੇ ਦੱਸਿਆ ਵੀ ਮਾਲਕ ਜੀ ਉਹ ਬਜਰੂੜ ਪਿੰਡ ਹੈ, ਬਜਰੂੜ ਪਿੰਡ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਤੁਹਾਡੇ ਨਾਲ ਵੈਰ

ਔਰ ਗੁਰੂ ਸਾਹਿਬ ਨੇ ਹੁਣ ਜਾਣਦੇ ਤਾਂ ਹੈ ਨਾ ਮਾਲਕ ਪਾਤਸ਼ਾਹ ਵੀ ਹੋਇਆ ਕਿ ਗੁਰੂ ਸਾਹਿਬ ਨੇ ਪੁੱਛ ਲਿਆ ਵੀ ਐਸਾ ਕੀ ਬੀਤਿਆ ਭਾਈ ਜਿਹੜਾ ਉਹਨਾਂ ਨੇ ਸਾਡੇ ਨਾਲ ਵੈਰ ਕਮਾਇਆ। ਫਿਰ ਉਹ ਦੱਸਦੇ ਨੇ ਨੇ ਮਾਲਕ ਜੀ ਉਹ ਆਪ ਜੀ ਦੀ ਸੰਗਤ ਦਾ ਬਹੁਤ ਵੱਡਾ ਸਮੂਹ ਚੱਲ ਕੇ ਆਪ ਜੀ ਦੇ ਦਰਸ਼ਨਾਂ ਵਾਸਤੇ ਆ ਰਿਹਾ ਸੀ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ। ਉਹ ਜਿਹੜੀਆਂ ਸਾਰੀਆਂ ਸੰਗਤਾਂ ਆ ਰਹੀਆਂ ਨਾ, ਉਹਨਾਂ ਦੇ ਸਮੂਹ ਨੂੰ ਜਦੋਂ ਵੇਖਿਆ, ਇਕੱਠ ਸੰਗਤਾਂ ਦਾ ਵੇਖਿਆ, ਹੁਣ ਸੁਭਾਵਿਕ ਜਿਹੀ ਗੱਲ ਹੈ ਵੀ ਜਿਹੜੀ ਸੰਗਤ ਦਰਸ਼ਨਾਂ ਵਾਸਤੇ ਆ ਰਹੀ ਹੈ ਉਹਨਾਂ ਕੋਲ ਬਹੁਤ ਸਾਰੀਆਂ ਕਾਰ ਭੇਟਾਵਾਂ ਅਤੇ ਬਹੁਤ ਸਾਰਾ ਧਨ ਦੌਲਤ ਮੌਜੂਦ ਹੈ, ਜਿਸ ਕਰਕੇ ਬਜਰੂੜ ਪਿੰਡ ਦੇ ਰਹਿਣ ਵਾਲੇ ਲੋਕਾਂ ਨੇ ਆਪਣੇ ਮਨ ਅੰਦਰ ਲਾਲਚ ਧਾਰਨ ਕਰ ਲਿਆ ਅਤੇ ਲਾਲਚ ਧਾਰਨ ਕਰਕੇ ਗੁਰੂ ਸਾਹਿਬ ਜੀ ਉਹਨਾਂ ਨੇ ਆਉਂਦੀ ਸੰਗਤ ਦਾ ਰਾਹ ਰੋਕਿਆ, ਰਾਹ ਰੋਕ ਕੇ ਅਤੇ ਸੰਗਤ ਨੂੰ ਉਹਨਾਂ ਨੇ

ਨਾਲੇ ਉਹਨਾਂ ਨੇ ਰਾਹ ਦੇ ਵਿੱਚ ਆਉਂਦੀ ਸੰਗਤ ਨੂੰ ਲੁੱਟਿਆ ਅਤੇ ਸਾਰੀਆਂ ਵਸਤੂਆਂ ਪਦਾਰਥ ਉਹਨਾਂ ਕੋਲੋਂ ਖੋਲ੍ਹੇ। ਜਿੱਥੇ ਸਾਰੀਆਂ ਵਸਤੂਆਂ ਦੇ ਪਦਾਰਥ ਖੋਏ ਨਾ, ਇੱਥੋਂ ਤੱਕ ਬਹੁਤ ਸਾਰੇ ਸੇਵਕ ਆਪ ਜੀ ਦੇ ਐਸੇ ਵੀ ਜਿਨ੍ਹਾਂ ਨੂੰ ਉਸ ਥਾਂ 'ਤੇ ਉਹਨਾਂ ਮੌਤ ਦੇ ਘਾਟ ਵੀ ਉਤਾਰ ਦਿੱਤਾ, ਕੁਝ ਕੁ ਨੂੰ ਮਾਰਿਆ ਵੀ, ਅਤੇ ਸਾਰਾ ਧਨ ਦੌਲਤ ਵਸਤੂਆਂ ਪਦਾਰਥ ਉਹਨਾਂ ਨੇ ਸਿੱਖਾਂ ਕੋਲੋਂ ਖੋਏ।

0: ਦਾ ਬੜਾ ਵਾਸਤਾ ਦਿੰਦੇ ਰਹੇ ਹਾਂ ਵੀ ਤੁਹਾਨੂੰ ਗੁਰੂ ਦਾ ਵਾਸਤਾ ਹੈ, ਅਸੀਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਹਾਂ, ਤੁਹਾਨੂੰ ਬੜਾ ਵਾਸਤਾ ਉਹਨਾਂ ਨੂੰ ਦਿੱਤਾ, ਪਰ ਕਿਸੇ ਤਰੀਕੇ ਵੀ ਜੀ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ, ਨਾ ਉਹਨਾਂ ਨੇ ਕੋਈ ਦਇਆਲਤਾ ਵਿਖਾਈ, ਨਾ ਉਦਾਰਤਾ ਵਿਖਾਈ, ਅਤੇ ਨਾ ਹੀ ਉਹਨਾਂ ਨੇ ਸਾਡਾ ਇੱਕ ਵੀ ਬਚਨ ਸੁਣਿਆ ਹੈ।
1: ਸੁਣ ਕਲੰਗੀ ਧਰ ਕੋਪ ਵਿਸਾਲਾ, ਤਿੰਨ ਲੋਕਨ ਕੇ ਭੇ ਜਨ ਕਾਲਾ।
0: ਮਾਲਕ ਪਾਤਸ਼ਾਹ ਨੇ ਜਦੋਂ ਸੁਣਿਆ ਨਾ, ਕਵੀ ਜੀ ਕਹਿੰਦੇ ਵੀ ਗੁਰੂ ਸਾਹਿਬ ਨੇ ਕੁਝ ਕੁ ਰੋਸ ਆਪਣੇ ਮਨ 'ਚ ਧਾਰਿਆ ਅਤੇ ਮੁੱਖ ਤੋਂ ਬਚਨ ਕੀਤੇ ਵੀ ਲੱਗਦਾ ਵੀ ਹੁਣ ਉਹਨਾਂ ਲੋਕਾਂ ਦੀ ਮੌਤ ਜਿਹੜੀ ਨਾ ਉਹਨਾਂ ਦੇ ਸਿਰ ਉੱਤੇ ਆਈ ਹੈ, ਮਤਲਬ ਉਹਨਾਂ ਦੀ ਮੌਤ

ਉਹਨਾਂ ਜੀ ਗੁਰੂ ਸਾਹਿਬ ਜੀ ਨੇ ਹੁਣ ਸੁਣ ਲਿਆ, ਮਾਲਕ ਪਾਤਸ਼ਾਹ ਨੂੰ ਪਤਾ ਲੱਗ ਗਿਆ ਵੀ ਕੀ ਬੀਤੀ ਹੈ। ਸੰਗਤਾਂ ਨੇ ਆ ਕੇ ਝੂਠ ਥੋੜ੍ਹੀ ਬੋਲਣਾ, ਸੰਗਤਾਂ ਨੇ ਆ ਕੇ ਅਤੇ ਜੋ ਬੀਤੀ ਉਹਨਾਂ ਨੂੰ ਦੱਸਤਾ। ਗੁਰੂ ਸਾਹਿਬ ਜੀ ਨੇ ਰਿਸ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਵੀ ਸਾਡੀ ਚੱਲ ਕੇ ਆਉਂਦੀ ਸੰਗਤ ਦਾ ਨਾਲੇ ਰਾਹ ਰੋਕਿਆ, ਨਾਲੇ ਉਹਨਾਂ ਨੂੰ ਲੁੱਟਿਆ ਅਤੇ ਨਾਲੇ ਉਹਨਾਂ ਦੀਆਂ ਕੁਝ ਕੁ ਸੇਵਕ ਜਿਹੜੇ ਉਹ ਇਸ ਥਾਂ 'ਤੇ ਸ਼ਹਾਦਤ ਦਾ ਜਾਮ ਵੀ ਪੀ ਜਾਂਦੇ ਨਾ। ਉਹ ਸਾਰਾ ਕੁਝ ਜਦੋਂ ਗੁਰੂ ਸਾਹਿਬ ਜੀ ਨੇ ਸੁਣਿਆ ਅਤੇ ਮਾਲਕ ਪਾਤਸ਼ਾਹ ਨੇ ਹੁਣ ਇਹ ਕਹਿਤਾ ਵੀ ਉਹਨਾਂ ਦਾ ਕਾਲ ਉਹਨਾਂ ਦੇ ਨੇੜੇ ਆਇਆ, ਮੌਤ ਨੇੜੇ ਆਈ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਨਾ ਦੋ ਕੁ ਦਿਨ ਮਾਲਕ ਪਾਤਸ਼ਾਹ ਨੇ ਉੱਥੇ ਗੁਜ਼ਾਰੇ। ਜਦੋਂ ਦੋ ਕੁ ਦਿਨ ਲੰਘਦੇ ਨੇ ਨਾ ਉਸ ਘਟਨਾ ਨੂੰ, ਫਿਰ ਮਾਲਕ ਪਾਤਸ਼ਾਹ ਜੀ ਦੇ ਨੇ ਨਾ ਗੁਰੂ ਅਰਜਨ ਗੁਰ ਅਰੂੜਨ ਕੋ ਫੁਰਮਾਇਓ, ਫਿਰ ਮਾਲਕ ਪਾਤਸ਼ਾਹ ਨੇ ਹੁਣ ਅਸਵਾਰੀ ਕਰਨ ਵਾਸਤੇ ਮਤਲਬ ਚੜ੍ਹ ਕੇ ਜਾਣ ਵਾਸਤੇ ਗੁਰੂ ਸਾਹਿਬ ਨੇ ਬਚਨ ਕੀਤਾ।

ਨਾ ਜਾਣ ਦੀ ਗੱਲ ਕੀਤੀ ਵੀ ਉਹਨਾਂ ਨੇ ਪਹਿਲਾਂ ਸਾਡੀ ਸੰਗਤ ਉੱਤੇ ਹਮਲਾ ਕੀਤਾ, ਉਹਨਾਂ ਦਾ ਰਾਹ ਰੋਕਿਆ, ਹੁਣ ਉਹਨਾਂ ਤੋਂ ਜਿਹੜਾ ਉਹਨਾਂ ਨੇ ਇਹ ਤਸ਼ੱਦਦ ਇਹ ਜ਼ੁਲਮ ਜਿਹੜਾ ਸੰਗਤ 'ਤੇ ਕੀਤਾ ਉਹ ਸੰਗਤ 'ਤੇ ਕੀਤੀ ਹੋਈ ਵਧੀਕੀ ਦਾ ਹੁਣ ਉਹਨਾਂ ਨੂੰ ਨਤੀਜਾ ਦੇਣਾ, ਜਿਸ ਕਰਕੇ ਮਾਲਕ ਪਾਤਸ਼ਾਹ ਨੇ ਚੜ੍ਹਨ ਦੀ ਯੋਜਨਾ ਬਣਾਈ ਵੀ ਹੁਣ ਅਸੀਂ ਆਪ ਚੱਲ ਕੇ ਜਾਵਾਂਗੇ। ਜਿੱਥੇ ਆਪ ਚੱਲ ਕੇ ਜਾਣ ਦੀ ਯੋਜਨਾ ਬਣਾਈ ਉੱਥੇ ਨਾਲ ਨਾਲ ਨਾ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਵੀ ਕਹਿਤਾ ਭਾਈ ਤੁਸੀਂ ਵੀ ਤਿਆਰੀ ਕਰ ਲਓ, ਆਪਾਂ ਸਭਨਾਂ ਨੇ ਚਾਲੇ ਪਾਉਣੇ ਅਤੇ ਚਾਲੇ ਪਾਉਣੇ ਆਪਾਂ ਸ਼ਿਕਾਰ ਖੇਡਣ ਜਾਣਾ। ਗੁਰੂ ਸਾਹਿਬ ਨੇ ਜਿੱਥੇ ਸ਼ਿਕਾਰ ਖੇਡਣ ਜਾਣ ਦਾ ਜ਼ਿਕਰ ਕੀਤਾ ਉੱਥੇ ਨਾਲ ਮਾਲਕ ਪਾਤਸ਼ਾਹ ਫਿਰ ਰਣਜੀਤ ਨਗਾਰਾ ਉੱਥੇ ਵਜਵਾ

ਜਦੋਂ ਰਣਜੀਤ ਨਗਾਰਾ ਵੱਜਿਆ, ਕੂਚ ਦਾ ਨਗਾਰਾ ਜਦੋਂ ਵੱਜਿਆ ਅਤੇ ਗੁਰੂ ਪਾਤਸ਼ਾਹ ਲਈ ਸਾਹਿਬ ਦਾ ਦੀ ਅਸਵਾਰੀ ਜਿਹੜੀ ਉਹ ਤਿਆਰ ਕਰ ਦਿੱਤੀ ਜਾਂਦੀ, ਉੱਤੇ ਕਾਠੀ ਪਾਈ ਜਾਂਦੀ ਨਾ, ਸਭਨਾਂ ਨੇ ਜਿਹੜੇ ਸੇਵਕਾਂ ਨੇ ਘੋੜ ਸਵਾਰੀ ਕਰਨੀ ਸੀ ਉਹਨਾਂ ਨੇ ਆਪਣੇ ਆਪਣੇ ਘੋੜੇ ਸਾਂਭ ਲਏ, ਉਹਨਾਂ ਨੇ ਅਸਵਾਰੀ ਕਰ ਲਈ ਘੋੜਿਆਂ ਦੀ। ਅਤੇ ਜਿਹੜੇ ਹੁਣ ਗੁਰੂ ਪਾਤਸ਼ਾਹ ਦੇ ਸੇਵਕ ਸਤਿਗੁਰੂ ਨਾਲ ਪੈਦਲ ਚੱਲਣ ਵਾਲੇ ਨੇ, ਉਹ ਪੈਦਲ ਚੱਲਣ ਵਾਲੇ ਵੀ ਗੁਰੂ ਸਾਹਿਬ ਨਾਲ ਚੱਲ ਪਏ।

ਸਤਿਗੁਰੂ ਜੀ ਨੇ ਆਪਣੇ ਗਲ ਦੇ ਵਿੱਚ ਸ਼ਮਸ਼ੀਰ ਧਾਰਨ ਕੀਤੀ ਅਤੇ ਮਾਲਕ ਪਾਤਸ਼ਾਹ ਨੇ ਜਿੱਥੇ ਗਲ ਦੇ ਵਿੱਚ ਸ਼ਮਸ਼ੀਰ ਧਾਰਨ ਕੀਤੀ ਉੱਥੇ ਗੁਰੂ ਸਾਹਿਬ ਹੱਥ ਦੇ ਵਿੱਚ ਬੰਦੂਕ ਆਪ

ਗੁਰੂ ਸਾਹਿਬ ਜੀ ਨੇ ਸ਼ਿਕਾਰ ਖੇਡਣ ਜਾਣ ਦਾ ਜ਼ਿਕਰ ਕੀਤਾ ਅਤੇ ਮਾਲਕ ਪਾਤਸ਼ਾਹ ਜੀ ਕੁਝ ਕੁ ਗਿਣਤੀ ਦੇ ਵਿੱਚ ਆਪਣੇ ਕੋਲੋਂ ਆਪਣੇ ਸੇਵਕਾਂ ਨੂੰ ਵੀ ਨਾਲ ਲੈ ਚੱਲਦੇ।

ਆਪ ਜੀ ਜਦੋਂ ਨਦੀ ਤੋਂ ਪਾਰ ਲੰਘਦੇ ਨਾ, ਨਦੀ ਤੋਂ ਸ਼ਲਤਾ ਪਾਰ ਉਤਰ ਕਰ ਫਿਰੇ, ਮਾਲਕ ਪਾਤਸ਼ਾਹ ਨਦੀ ਤੋਂ ਪਾਰ ਹੋ ਕੇ ਅਤੇ ਸਤਿਗੁਰੂ ਜੀ ਆਪਣੀ ਖੇਡ ਆਪਣੇ ਕੌਤਕ ਵਰਤਾਉਂਦੇ ਅਤੇ ਮਾਲਕ ਪਾਤਸ਼ਾਹ ਸ਼ਿਕਾਰ ਖੇਡਣ ਦੇ ਵਾਸਤੇ ਵਿੱਚ

0: ਇਸ ਤਰ੍ਹਾਂ ਗੁਰੂ ਸਾਹਿਬ ਚੱਲਦਿਆਂ ਚੱਲਦਿਆਂ ਨਾ ਸ਼ਿਕਾਰ ਖੇਡਦਿਆਂ ਖੇਡਦਿਆਂ ਉੱਥੇ ਪਹੁੰਚ ਕੇ ਜਿੱਥੇ ਬਜਰੂੜ ਪਿੰਡ ਹੈ। ਜਦੋਂ ਸਤਿਗੁਰੂ ਬਜਰੂੜ ਪਿੰਡ ਦੇ ਨਜ਼ਦੀਕ ਪਹੁੰਚੇ ਹਨ,
1: ਨਿਕਟ ਹੋਏ ਕਰ ਮਾਰੋ ਮਾਰੀ ਓਰੜ ਪਰੇ ਵੀਰ ਇੱਕ ਵਾਰੀ,
0: ਗੁਰੂ ਪਾਤਸ਼ਾਹ ਨੇ ਉੱਥੇ ਨਜ਼ਦੀਕ ਜਾ ਕੇ ਤੇ ਫਿਰ ਬਚਨ ਕੀਤੇ, ਭਾਈ ਇਹ ਨਗਰ ਨੂੰ ਹੁਣ ਉਜਾੜ ਦਿਓ। ਬਜਰੂੜ ਪਿੰਡ ਜਿਹੜਾ ਸੰਗਤ ਉੱਤੇ ਤਸ਼ੱਦਦ ਕਰਨ ਵਾਲਾ, ਉਹ ਨਗਰ ਜਿਉਂਦਾ ਨਹੀਂ ਰਹਿਣ ਦੇਣਾ। ਮਾਲਕ ਪਾਤਸ਼ਾਹ ਨੇ ਬਚਨ ਕਰਕੇ ਤੇ ਉੱਥੇ ਸਿੱਖਾਂ ਨੂੰ ਕਿਹਾ, ਭਾਈ ਇਹਨੂੰ ਇਹਦਾ ਖੁਰਾ ਖੋਜ ਮਿਟਾ ਦਿਓ, ਇਹਨੂੰ ਉਜਾੜ ਦਿਓ। ਜਦੋਂ ਸਤਿਗੁਰੂ ਪਾਤਸ਼ਾਹ ਨੇ ਉੱਥੇ ਬਚਨ ਕੀਤੇ ਨਾ, ਤੇ ਸਾਰੇ ਸਿੱਖ ਫਿਰ ਗੁਰੂ ਸਾਹਿਬ ਦੇ ਬਚਨ ਹੁਕਮ ਸੁਣ ਕੇ ਮਾਲਕ ਪਾਤਸ਼ਾਹ ਦਾ ਬਜਰੂੜ ਪਿੰਡ ਉੱਤੇ ਹਮਲਾ ਕਰ

ਫਿਰ ਮਾਲਕ ਪਾਤਸ਼ਾਹ ਜੀ ਨੇ ਨਾ ਜਦੋਂ ਉੱਥੇ ਹਮਲਾ ਕਰਨ ਵਾਸਤੇ ਬਚਨ ਕੀਤੇ, ਸਿੱਖਾਂ ਨੇ ਹਮਲਾ ਕਰਤਾ। ਹੁਣ ਉੱਥੇ ਦੋ ਜਿਹੜੀਆਂ ਜ਼ਾਤਾਂ ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ, ਇੱਕ ਗੁੱਜਰ ਅਤੇ ਦੂਜੇ ਰੰਗੜ, ਉਸ ਪਿੰਡ ਦੇ ਵਿੱਚ ਦੋਵੇਂ ਹੀ ਰਹਿੰਦੇ ਨੇ, ਗੁੱਜਰ ਅਤੇ ਰੰਗੜ ਇਹ ਦੋਵੇਂ ਰਹਿੰਦੇ ਨੇ। ਉਹਨਾਂ ਨੇ ਵੇਖ ਲਿਆ ਵੀ ਹੁਣ ਅਸੀਂ ਮਾਰੇ ਜਾਵਾਂਗੇ। ਜਦੋਂ ਗੁਰੂ ਕਿਆ ਸਿੱਖਾਂ ਨੇ ਲੈ ਕੇ ਹੱਥਾਂ ਵਿੱਚ ਸ਼ਸਤਰ ਹੱਲਾ ਕਰ ਹੀ ਦਿੱਤਾ ਨਾ, ਫਿਰ ਉਹਨਾਂ ਨੇ ਜਦੋਂ ਵੇਖਿਆ ਵੀ ਹੁਣ ਅਸੀਂ ਮਾਰੇ ਜਾਣਾ, ਸਾਰੇ ਪਾਸਿਓਂ ਅਸੀਂ ਘੇਰੇ ਗਏ ਹਾਂ, ਅਤੇ ਉਹ ਸਾਰੇ ਨਾ ਫਿਰ ਗੁੱਜੜ ਵੀ ਔਰ ਰੰਗੜ ਵੀ ਆਪਣੇ ਮਨ ਦੇ ਅੰਦਰ ਵਿਚਾਰ ਕਰਦਿਆਂ ਹੋਇਆਂ ਅਤੇ ਆਪਣੇ ਜਿਹੜਾ ਬਲ ਹੈ, ਆਪਣੀ ਤਾਕਤ ਹੈ, ਉਹਦਾ ਹੰਕਾਰ ਧਾਰਨ ਕਰਦਿਆਂ ਹੋਇਆਂ ਗੁਰੂ ਸਾਹਿਬ ਅੱਗੇ ਨਿਵਣ ਦੀ ਬਜਾਏ, ਸਤਿਗੁਰੂ ਜੀ ਕੋਲੋਂ ਆਪਣੀ ਭੁੱਲ ਬਖਸ਼ਾਉਣ ਦੀ ਬਜਾਏ ਉਹ ਗੁਰੂ ਸਾਹਿਬ ਦੇ ਖਿਲਾਫ਼ ਹੋ ਕੇ ਖੜੋ ਜਾਂਦੇ ਨੇ, ਅਤੇ ਖਿਲਾਫ਼ ਹੋ ਕੇ ਖੜੋਤਿਆਂ ਨੇ ਨਾ ਆਪਣੇ ਮਨ ਦੇ ਅੰਦਰ ਹੰਕਾਰ ਧਾਰਨ

ਉਹ ਜੀ ਹੁਣ ਨਾਲੇ ਤੇ ਬਚਣਾ ਚਾਹੁੰਦੇ ਨੇ, ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ, ਪਰ ਇਹ ਵੀ ਜਾਣਦੇ ਨੇ ਵੀ ਜਿਹੜੀ ਭੁੱਲ ਅਸੀਂ ਪਹਿਲਾਂ ਕਰ ਲਈ ਆ ਉਹ ਗੁਰੂ ਸਾਹਿਬ ਨੇ ਹੁਣ ਬਖਸ਼ਣੀ ਨਹੀਂ, ਅਸੀਂ ਮਾਰੇ ਜਾਣਾ, ਜਿਸ ਕਰਕੇ ਉਹ ਲੁਕਦੇ ਵੀ ਫਿਰਦੇ ਨੇ, ਆਪਣੀਆਂ ਜਾਨਾਂ ਵੀ ਬਚਾਉਂਦੇ ਫਿਰਦੇ। ਅਤੇ ਕਵੀ ਜੀ ਨੇ ਇੱਥੋਂ ਤੱਕ ਜ਼ਿਕਰ ਕੀਤਾ ਵੀ ਘਰ ਦੀ ਛੱਤ ਉੱਤੇ ਚੜ੍ਹ ਗਏ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਨਾ, ਆਪਣੇ ਆਪਣੇ ਘਰਾਂ ਦੇ ਉੱਪਰ ਉਹ ਚੜ੍ਹ ਜਾਂਦੇ।

ਔਰ ਨਾਲ ਕਹਿੰਦੇ ਜੀ ਉੱਥੇ ਨਾ ਵੀ ਪਿੰਡ ਦੇ ਵਿੱਚ ਹੁਣ ਇੱਕ ਛੋਟਾ ਜਿਹਾ ਕਿਲ੍ਹਾ ਬਣਿਆ ਹੋਇਆ, ਜਿਹੜਾ ਛੋਟਾ ਜਿਹਾ ਦੁਰਗ ਬਣਿਆ ਹੋਇਆ ਪਿੰਡ ਦੇ ਵਿੱਚ, ਉੱਥੇ ਬਹੁਤ ਸਾਰੇ ਐਸੇ ਰੰਗੜ ਅਤੇ ਗੁੱਜਰ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਦੇ ਵਿੱਚ ਜਾ ਕੇ ਵਾਸਾ ਕਰ ਲਿਆ, ਉਹਦੇ ਵਿੱਚ ਜਾ ਕੇ ਉਹ

ਇਸ ਤਰ੍ਹਾਂ ਜੀ ਉੱਥੇ ਉਹਨਾਂ ਨੇ ਤਕੜਾਈ ਕਰ ਲਈ ਵੀ ਅਸੀਂ ਮੁਕਾਬਲਾ ਕਰਾਂਗੇ, ਅਸੀਂ ਇਸ ਤਰੀਕੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਅਤੇ ਗੁਰੂ ਸਾਹਿਬ ਨੂੰ ਆਪਣਾ ਬਲ ਆਪਣੀ ਤਾਕਤ ਜਿਹੜੀ ਉਹਦਾ ਪ੍ਰਗਟਾਵਾ ਕਰਾਂਗੇ, ਆਪਣੀ ਤਾਕਤ ਗੁਰੂ ਸਾਹਿਬ ਨੂੰ ਵਿਖਾਵਾਂਗੇ। ਉਹਨਾਂ ਨੇ ਇਹ ਵਿਚਾਰ ਧਾਰਨ ਕਰਕੇ ਨਾ ਜੀ ਤਕੜਾਈ ਕਰ ਲਈ ਅਤੇ ਆਪਣੀਆਂ ਬੰਦੂਕਾਂ ਅਤੇ ਤੋਪਾਂ ਜਿਹੜੀਆਂ ਉਹ ਸੰਭਾਲ

0: ਫਿਰ ਉਹਨਾਂ ਨੇ ਹੁਣ ਬਾਰੂਦ ਜਿਹੜਾ ਉਹ ਇਕੱਠਾ ਕਰ ਲਿਆ, ਉਹਨਾਂ ਨੇ ਆਪਣੇ ਆਪ ਨੂੰ ਹੁਣ ਸਹੀ ਵੀ ਤਾਂ ਸਾਬਤ ਕਰਨਾ ਨਾ ਭਲਾ। ਅਤੇ ਇਹਦੇ ਵਿੱਚ ਸੀ ਵੀ ਜੇ ਪਹਿਲਾਂ ਸੰਗਤ ਉੱਤੇ ਹਮਲਾ ਕਰ ਲਿਆ ਅਤੇ ਮੁੜ ਜਦੋਂ ਗੁਰੂ ਸਾਹਿਬ ਆਏ ਤਾਂ ਖਿਮਾ ਮੰਗ ਲੈਂਦੇ ਵੀ ਸਤਿਗੁਰੂ ਅਸੀਂ ਭੁੱਲ ਕਰ ਬੈਠੇ ਅਤੇ ਅਸੀਂ ਮੁਆਫ਼ੀ ਮੰਗਦੇ। ਪਰ ਉਹਨਾਂ ਨੇ ਮੁਆਫ਼ੀ ਮੰਗਣ ਦੀ ਬਜਾਏ ਗੁਰੂ ਸਾਹਿਬ ਦਾ ਵੀ ਵਿਰੋਧ ਕੀਤਾ। ਜਦੋਂ ਸਤਿਗੁਰੂ ਪਾਤਸ਼ਾਹ ਦਾ ਵਿਰੋਧ ਕਰਦੇ ਨੇ, ਉਹ ਕਵੀ ਜੀ ਕਹਿੰਦੇ ਵੀ ਉਹਨਾਂ ਨੇ ਵਿਰੋਧ ਕਰਦਿਆਂ ਬਰੂਦ ਮੁਸਟਣ ਕੋ ਨਾ, ਇਹਨਾਂ ਨੇ ਬੜਾ ਬਰੂਦ ਆਪਣੇ ਆਪਣੇ ਹੱਥਾਂ 'ਚ ਫੜ ਲਿਆ, ਭਰ ਭਰ ਕੇ ਹੱਥਾਂ ਦੇ ਵਿੱਚ ਬਾਰੂਦ ਨਾ ਗੋਲੀਆਂ ਗੁਲਕਾ ਜਿਹੜੀਆਂ ਨੇ ਉਹ ਉਹਦੇ ਵਿੱਚ ਬੰਦੂਕ ਦੇ ਅੰਦਰ ਠੋਕ ਰਹੇ ਨੇ ਤੇ ਉਹਨਾਂ ਦੇ ਪਲੀਤੇ ਜਿਹੜੇ ਉਹ ਤੁਖਾ ਰਹੇ ਹਨ।
1: ਸ੍ਰੀ ਗੁਰ ਕਲਾ ਪਰ ਜੋੜੇ ਤੋੜੇ ਧਰੇ ਪਲੀਤੇ ਪਰ ਕੁਛ ਮੋੜੇ।
0: ਔਰ ਬੜੀ ਕਾਹਲੀ ਦੇ ਨਾਲ ਉਹ ਨਾ ਇਹ ਸਾਰੀ ਪ੍ਰਕਿਰਿਆ ਕਰਨ ਲੱਗ ਪਏ, ਬਾਰੂਦ ਇਕੱਠਾ ਕਰਨ ਲੱਗ ਗਏ। ਬਹੁਤ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਬਾਰੂਦ ਇਕੱਠਾ ਕਰਨਾ ਸ਼ੁਰੂ ਕਰ ਲਿਆ ਵੀ ਜਿੰਨਾ ਵੱਡਾ ਜਿੰਨਾ ਜ਼ਿਆਦਾ ਅਸੀਂ ਬਾਰੂਦ ਇਕੱਠਾ ਕਰਾਂਗੇ ਨਾ ਉਨਾ ਹੀ ਛੇਤੀ ਅਸੀਂ ਆਪਣੇ ਆਪ ਨੂੰ ਬਚਾ ਸਕਾਂਗੇ। ਉਹਨਾਂ ਨੇ ਇਹ ਵਿਚਾਰ ਜਿਹੜੀ ਉਹ ਧਾਰਨ ਕੀਤੀ, ਜਿਸ ਕਰਕੇ ਸਾਰੇ ਆਪਸ ਵਿੱਚ ਮਿਲ ਕੇ ਬਾਰੂਦ ਕੀ ਜੋ ਕੁਝ ਵੀ ਉਹਨਾਂ ਕੋਲ ਆਪਣੇ ਸ਼ਸਤਰ ਆਪਣੇ ਹਥਿਆਰ ਉਹਨਾਂ ਸੰਭਾਲੇ ਅਤੇ ਆਪਣਾ ਬਾਰੂਦ ਉਹਨਾਂ ਨੇ ਆਪਣੇ ਹੱਥਾਂ ਵਿੱਚ ਫੜੇ।

ਉਹਨਾਂ ਨੇ ਜੀ ਬੜੀ ਕਾਹਲੀ ਦੇ ਨਾਲ ਨਾ ਦਸਤ, ਦਸਤ ਮਤਲਬ ਹੱਥ, ਰਵਾਂ, ਬੜੇ ਰਵੇਂ ਜੇ ਤਰੀਕੇ ਦੇ ਨਾਲ ਨਾ ਉਹ ਸਾਰਾ ਬੰਦੂਕ ਦਿਆ, ਜਿਹੜਾ ਬਾਰੂਦ ਭਰ ਕੇ ਬੰਦੂਕ ਤਿਆਰ ਕਰਦੇ ਨੇ ਚਲਾਉਣ ਦੇ ਵਾਸਤੇ, ਅਤੇ ਉਹਨਾਂ ਦੇ ਪਲੀਤਿਆਂ ਨੂੰ ਧੁਖਾ ਧੁਖਾ ਕੇ ਨਾ, ਅਤੇ ਗੁਰੂ ਕਿਆਂ ਸਿੱਖਾਂ ਵੱਲ ਨੂੰ ਕਰਕੇ ਫਿਰ ਉਹ ਬੰਦੂਕਾਂ ਦਾ ਮੁੱਖ ਉਹ

ਜ਼ਿਕਰ ਕੀਤਾ, ਕਹਿੰਦੇ ਇਹ ਸਾਰੇ ਜਿਹੜੇ ਨਾ ਆਪਣੇ ਆਪ ਨੂੰ ਬਹੁਤ ਵੱਡਾ ਅਤੇ ਯੋਧੇ ਸਮਝਦੇ ਸਨ, ਆਪਣੇ ਆਪ ਨੂੰ ਬੜੇ ਵੱਡੇ ਬਲੀ ਸਮਝਦੇ ਸੀ, ਇਹ ਜ਼ਖਮੀ ਹੋਣ ਲੱਗ ਪਏ। ਜਦੋਂ ਜ਼ਖਮੀ ਹੋਣ ਲੱਗੇ, ਇੱਕ ਘੁੰਮਤ ਕਈ ਘੁੰਮਦੇ ਨੇ, ਜਦੋਂ ਫੱਟ ਵੱਜਦਾ ਨਾ ਕਈ ਘੁੰਮਦੇ ਨੇ, ਸਰੀਰ ਉਹਨਾਂ ਦਾ ਘੁੰਮਣ ਲੱਗ ਜਾਂਦਾ, ਕਈ ਆਪਣੇ

0: ਇਸ ਤਰ੍ਹਾਂ ਉਸ ਥਾਂ ਦੇ ਉੱਤੇ ਭਿਆਨਕ ਜੰਗ ਜਿਹੜੀ ਉਹ ਹੋਈ। ਭਿਆਨਕ ਜੰਗ ਵੇਖ ਕੇ ਕਈ ਤੇ ਕਾਇਰ ਬਣ ਕੇ ਦੌੜ ਗਏ ਵੀ ਅਸੀਂ ਇੱਥੋਂ ਦੌੜਾਂਗੇ ਤਾਂ ਹੀ ਸਾਡੇ ਪ੍ਰਾਣ ਬਚਣਗੇ। ਕਈ ਕਾਇਰ ਬਣ ਕੇ ਦੌੜ ਗਏ ਅਤੇ ਕਈ ਜਿਹੜੇ ਨੇ ਉਸ ਥਾਂ 'ਤੇ ਜੰਗ ਤੋਂ ਬਚਣ ਵਾਸਤੇ ਆਪ ਲੁਕਦੇ ਫਿਰਦੇ ਹਨ।
1: ਸਿੰਘਨ ਬਹੀਰ ਚੌਗਿਰਦਾ ਕੇਰਾ ਕਾਲ ਕਾਲ ਕਮਸਾਨ ਕਨੇਰਾ।
0: ਔਰ ਗੁਰੂ ਕਿਆਂ ਸਿੱਖਾਂ ਕੀ ਕੀਤਾ ਵੀ ਸਾਰਾ ਜਿਹੜਾ ਪਿੰਡ ਹੈ ਉਸ ਪਿੰਡ ਦਾ ਦੁਆਲਾ ਘੇਰ ਲਿਆ, ਸਾਰੇ ਪਿੰਡ ਦੇ ਦੁਆਲੇ ਦੁਆਲੇ ਉਹਨਾਂ ਘੇਰਾ ਪਾ ਲਿਆ। ਜਦੋਂ ਸਾਰੇ ਪਿੰਡ ਨੂੰ ਉਸ ਥਾਂ ਦੇ ਉੱਤੇ ਉਹਨਾਂ ਘੇਰਿਆ ਹੈ।
1: ਘੇਰ ਘੇਰ ਕੋਰਨ ਤੇ ਕਨੇ ਤਾਕ ਤਾਕ ਤੁਪਕਨ ਤੇ ਹਨੇ।
0: ਫਿਰ ਇਹਨਾਂ ਨੂੰ ਘੇਰ ਘੇਰ ਕੇ ਜੀ ਮੌਤ ਦੇ ਘਾਟ ਉਤਾਰਿਆ, ਘੋੜਿਆਂ ਨਾਲ ਬਹੁਤੇ ਘੇਰੇ ਤੇ ਘੇਰ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਔਰ ਤੱਕ ਤੱਕ ਕੇ ਇਹਨਾਂ ਦੇ ਵੱਲ ਫਿਰ ਹੱਲਾ ਕਰਦੇ ਹਨ।
1: ਪੈਦਲ ਚੁਮੰਗ ਗੁਰੂ ਕੀ ਆਈ ਭਾਈ ਨਿਕਟ ਵੱਡ ਮਾਰ ਮਚਾਈ।
0: ਹੁਣ ਜਿਹੜੇ ਘੋੜੇ ਤੇ ਸਵਾਰ ਸਨ ਉਹਨਾਂ ਨੇ ਵੀ ਤੇ ਜਿਹੜੇ ਪੈਦਲ ਸਨ ਉਹ ਗੁਰੂ ਕੀ ਜਿਹੜੀ ਸੈਨਾ ਹੈ ਗੁਰੂ ਪਾਤਸ਼ਾਹ ਦੇ ਜਿਹੜੇ ਸਿੱਖ ਨੇ ਉਹਨਾਂ ਨੇ ਆਪਣੇ ਸ਼ਸਤਰ ਆਪਣੇ ਹਥਿਆਰ ਸੰਭਾਲੇ ਅਤੇ ਉਹ ਵੀ ਫਿਰ ਕਮਸਾਨ ਦਾ ਉੱਥੇ ਯੁੱਧ

0: ਪਾਤਸ਼ਾਹ ਉੱਥੇ ਖੜੋਤੇ ਹੋਏ ਆਪਣੇ ਅੱਖੀਂ ਸਾਰਾ ਤਮਾਸ਼ਾ ਵੇਖ ਰਹੇ ਨੇ, ਸਾਰਾ ਕੁਝ ਆਪਣੇ ਅੱਖੀਂ ਵੇਖ ਰਹੇ, ਕਰ ਕਰ ਓਜ ਅਤੇ ਜਿਹੜੇ ਸੇਵਕ ਨੇ ਗੁਰੂ ਸਾਹਿਬ ਦੇ ਉਹ ਆਪਣਾ ਬਲ ਜਿਹੜਾ ਨਾ ਉਹ ਗੁਰੂ ਸਾਹਿਬ ਨੂੰ ਵਿਖਾ ਰਹੇ ਨੇ ਵੀ ਜਦੋਂ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਸ਼ਸਤਰ ਚਲਾਵਾਂਗੇ, ਮਾਲਕ ਪਾਤਸ਼ਾਹ ਸਾਡੀ ਸ਼ਸਤਰਾਂ ਦੀ ਨਿਪੁੰਨਤਾ ਵੇਖਣਗੇ ਨਾ ਅਤੇ ਸਤਿਗੁਰੂ ਸਾਡੇ ਉੱਤੇ ਪ੍ਰਸੰਨਤਾ ਧਾਰਨ ਕਰਨਗੇ। ਇਸ ਕਰਕੇ ਉਹ ਸਾਰੇ ਸੇਵਕ ਫਿਰ ਗੁਰੂ ਸਾਹਿਬ ਨੂੰ ਆਪ ਆਪਣਾ ਬਲ ਵਿਖਾਉਂਦੇ ਹਨ।
1: ਹੇਲਾ ਕਰਕੇ ਮਾਰਿਓ ਮਾਰਾ ਜਾਏ ਪਰਵੇਸੇ ਗ੍ਰਾਮ ਮਝਾਰਾ।
0: ਇਸ ਤਰ੍ਹਾਂ ਉਹਨਾਂ ਨੇ ਪਹਿਲਾਂ ਤਾਂ ਰਾਹ ਰੋਕਣ ਦਾ ਯਤਨ ਕੀਤਾ ਗੁਰੂ ਕਿਆਂ ਸਿੱਖਾਂ ਦਾ, ਪਰ ਜਦੋਂ ਇਹਨਾਂ ਨੇ ਅੱਗੋਂ ਬਲ ਦੇ ਨਾਲ ਹਮਲਾ ਕੀਤਾ ਨਾ ਜੀ, ਬਲ ਨਾਲ ਇਹਨਾਂ ਨੇ ਹਮਲਾ ਕੀਤਾ ਅਤੇ ਉਸ ਥਾਂ ਦੇ ਉੱਤੇ ਫਿਰ ਇਹ ਸਾਰੇ ਗ੍ਰਾਮ ਦੇ ਅੰਦਰ ਪਿੰਡ ਦੇ ਵਿੱਚ ਪ੍ਰਵੇਸ਼ ਕਰ ਜਾਂਦੇ।

ਜਿੱਥੇ ਜਿੱਥੇ ਲੁਕਦਾ ਫਿਰਦਾ ਸੀ ਨਾ, ਉਹਨਾਂ ਲੁਕਦਿਆਂ ਨੂੰ ਸਾਰਿਆਂ ਨੂੰ ਉਸ ਥਾਂ ਦੇ ਉੱਤੇ ਫਿਰ ਗੁਰੂ ਕਿਆਂ ਸਿੱਖਾਂ ਸਜ਼ਾਵਾਂ ਦਿੱਤੀਆਂ। ਹੁਣ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਕਾਰਨ ਸੀ ਗੁਰੂ ਪਾਤਸ਼ਾਹ ਦੀ ਸੰਗਤ ਨਾਲ ਬਦਸਲੂਕੀ, ਗੁਰੂ ਸਾਹਿਬ ਦੀ ਸੰਗਤ ਨੂੰ ਲੁੱਟਣਾ ਅਤੇ ਸਤਿਗੁਰੂ ਪਾਤਸ਼ਾਹ ਦੀ ਸੰਗਤ ਦਾ ਰਾਹ ਰੋਕਣਾ। ਇਸ ਕਰਕੇ ਫਿਰ ਉਹਨਾਂ ਸਾਰਿਆਂ ਨੂੰ ਉੱਥੇ ਸਜ਼ਾਵਾਂ ਦਿੱਤੀਆਂ ਜਾਂਦੀਆਂ।

ਗੁੱਜਰ ਔਰ ਰੰਗੜ ਨੇ ਇਹ ਲੁਕ ਲੁਕ ਕੇ ਨਾ ਓਟ ਆਸਰਾ ਲੈਂਦੇ ਫਿਰਦੇ ਨੇ, ਕਦੇ ਕਿਸੇ ਦੀਵਾਰ ਦੇ ਓਹਲੇ ਹੋ ਜਾਣਾ, ਕਦੇ ਕਿਸੇ ਘਰ ਦੇ ਓਹਲੇ ਹੋ ਜਾਣਾ, ਕਦੇ ਕਿਸੇ ਥਾਂ 'ਤੇ ਛਿਪ ਜਾਣਾ। ਇਹ ਲੁਕ ਲੁਕ ਕੇ ਨਾ ਓਟ ਆਸਰਾ ਲੈਂਦਿਆਂ ਹੋਇਆ ਆਪਣੀਆਂ

ਜਿਹੜੇ ਅੰਗ ਨੇ ਕਹਿੰਦੇ ਜਿਨ੍ਹਾਂ ਦੇ ਜਾ ਕੇ ਗੋਲੀ ਵੱਜਦੀ ਹੈ ਨਾ ਉਹਨਾਂ ਦੇ ਅੰਗ ਨਜ਼ਰ ਹੀ ਨਹੀਂ ਆਉਂਦੇ, ਅੰਗ ਜਿਹੜੇ ਉਹ ਫੁੰਡੇ ਜਾਂਦੇ। ਮਤਲਬ ਹਮਲਾ ਜਦੋਂ ਹੁੰਦਾ ਜਿਹੜੇ ਸਰੀਰਕ ਅੰਗ 'ਤੇ ਲੱਗਦਾ ਹੈ ਉਹ ਅੰਗ ਜਿਹੜਾ ਉਹ ਇਉਂ ਕਹਿ ਲਓ ਵੀ ਉਸ ਹਮਲੇ ਦੇ ਕਰਕੇ ਮਾਰਿਆ ਉਹ ਅੰਗ ਮਰ ਜਾਂਦਾ। ਅੰਗ ਮਰ ਜਾਣ ਤੋਂ ਭਾਵ ਵੀ ਉਹ ਅੰਗ ਹੀ ਖਤਮ ਹੋ ਜਾਂਦਾ।

0: ਫਿਰ ਇਹਨਾਂ ਨੇ ਚਲਾਈਆਂ ਜਿਹੜੀਆਂ ਗੋਲੀਆਂ ਜੀ, ਕਈਆਂ ਦੇ ਆ ਕੇ ਸੀਸ ਸਿਰਾਂ ਦੇ ਵਿੱਚ ਲੱਗੀਆਂ ਹਨ। ਜਦੋਂ ਇਸ ਤਰ੍ਹਾਂ ਇਹਨਾਂ ਨੇ ਆਪਣਾ ਅੱਗੋਂ ਬਲ ਪ੍ਰਗਟਾਉਣ ਲੱਗ ਪਏ, ਆਪਣੀ ਹੋਰ ਤਾਕਤ ਪ੍ਰਗਟ ਕਰਨ ਲੱਗ ਪਏ, ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘਾਂ ਨੇ ਫਿਰ ਮੋਰਚੇ ਨੂੰ ਹੁਣ ਚੰਗੇ ਢੰਗ ਨਾਲ ਸੰਭਾਲਿਆ ਹੈ।
1: ਜੇ ਕੋਸ਼ਟ ਪ੍ਰਗਰਾਮ ਬਜਾਰੇ ਕੇਤਕ ਤੁਪਕਨ ਤੱਕ ਤੱਕ ਮਾਰੇ।
0: ਹੁਣ ਜਿਹੜੇ ਪਿੰਡ ਦੇ ਵਿੱਚ ਕੋਠਿਆਂ ਦੇ ਵਿੱਚ ਕੋਠਿਆਂ ਦੇ ਉੱਤੇ ਚੜ੍ਹ ਚੜ੍ਹ ਕੇ ਲੁਕੇ ਫਿਰਦੇ ਸੀ ਨਾ, ਉਹ ਸਾਰੇ ਫਿਰ ਤੋਪਾਂ ਦੇ ਨਾਲ ਬੰਦੂਕਾਂ ਦੇ ਨਾਲ ਗੁਰੂ ਕਿਆਂ ਸਿੱਖਾਂ ਨੇ ਲੱਭ ਲੱਭ ਕੇ ਫਿਰ ਉਹ

ਫਿਰ ਨਾ ਜਾ ਕੇ ਜਿਵੇਂ ਇੱਕ ਛੋਟਾ ਕਿਲਾ ਪਿੰਡ ਦੇ ਵਿੱਚ ਹੈ, ਉਸ ਗੜੀ ਦੇ ਵਿੱਚ ਜਾ ਜਾ ਕੇ ਲੁੱਕਦੇ ਫਿਰਦੇ ਨੇ, ਕਿਲੇ ਦੇ ਵਿੱਚ ਜਾ ਜਾ ਕੇ ਲੁੱਕਦੇ ਫਿਰਦੇ ਨੇ, ਅਤੇ ਉਹ ਨਾ ਆਪਣੇ ਪੈਰ ਵੀ ਹੁਣ ਉਸ ਕਿਲੇ ਦੇ ਵਿੱਚੋਂ ਬਾਹਰ ਕੱਢ

ਫਿਰ ਉਹ ਸਾਰਿਆਂ ਦੇ ਉੱਤੇ ਜੀ ਹੈ ਨਾ ਨਜ਼ਦੀਕ ਹੋ ਕੇ ਉਹ ਸਾਰਿਆਂ ਨੂੰ ਸੋਧਾ ਲਾਇਆ, ਚੰਗੇ ਢੰਗ ਨਾਲ ਉਹਨਾਂ ਨੂੰ ਦੱਸਿਆ ਵੀ ਗੁਰੂ ਕੀ ਸੰਗਤ ਦਾ ਰਾਹ ਰੋਕਣਾ ਅਤੇ ਗੁਰੂ ਕੀ ਸੰਗਤ ਉੱਤੇ ਹਮਲਾ ਕਰਕੇ ਸੰਗਤ ਨੂੰ ਲੁੱਟਣਾ, ਉਹਦਾ ਨਤੀਜਾ ਕੀ ਬਣਦਾ ਹੈ, ਉਹ ਸਾਰਾ ਕੁਝ ਫਿਰ ਗੁਰੂ ਕਿਆਂ ਸਿੱਖਾਂ ਨੇ ਉੱਥੇ ਦੱਸਿਆ ਉਹਨਾਂ ਨੂੰ ਵੀ ਜੇ ਭਾਈ ਅਸੀਂ ਸ਼ਾਂਤ ਹਾਂ ਅਤੇ ਅਸੀਂ ਠੰਡੇ ਸ਼ੀਤਲ ਜਲ ਵਰਗੇ ਹਾਂ, ਪਰ ਜੇ ਤੁਸੀਂ ਸਾਨੂੰ ਜਲ ਵਰਗਿਆਂ ਨੂੰ ਛੇੜੋਗੇ ਤਾਂ ਫਿਰ ਸੁਨਾਮੀ ਬਣਨ ਲੱਗਿਆਂ ਵੀ ਬਹੁਤਾ ਚਿਰ ਨਹੀਂ ਲੱਗਦਾ। ਫਿਰ ਉਹਨਾਂ ਗੁਰੂ ਕਿਆਂ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਉੱਥੇ ਦੱਸਿਆ। ਇਹ ਇਤਿਹਾਸ ਕਿਵੇਂ ਅਗਾਂਹ ਸਾਰਾ ਕੌਤਕ ਵਰਤਦਾ ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਨਾਲ ਨਾਲ ਆਪਾਂ ਜਿਹੜੇ ਇਤਿਹਾਸਕ ਦਿਨ ਚੱਲ ਰਹੇ ਨੇ ਸਾਕਾ ਨੀਲਾ ਤਾਰਾ ਦੇ, ਅੱਜ 4 ਜੂਨ ਹੈ ਸੰਨ 1984, 3 ਜੂਨ 1984 ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਜਿਹਨੂੰ ਮਨਾਉਣ ਵਾਸਤੇ ਉੱਥੇ ਇਕੱਤਰ ਹੋਈਆਂ। 4 ਜੂਨ ਦੀ ਸਵੇਰ ਅੰਮ੍ਰਿਤ ਵੇਲਾ ਇੱਕ ਪਾਸੇ ਗੁਰੂ ਦਰਬਾਰ ਵਿੱਚ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ। ਇੱਕ ਨਾ ਜੀ ਲੇਖਕ ਨੇ ਬੜਾ ਸੋਹਣਾ ਜ਼ਿਕਰ ਕੀਤਾ ਸੀ ਵੀ ਜਿਹੜੀ 84 ਵਿੱਚ ਇਹ ਸਾਰਾ ਸਾਕਾ ਵਰਤਿਆ ਨਾ, ਇੱਕ ਜੰਗ ਹੈ ਬੜੀ ਵੱਡੀ, ਇਹ ਭਾਵੇਂ ਘੱਲੂਘਰ ਆ ਨਾ, ਤੀਜਾ ਘੱਲੂਘਰ ਆਪਾਂ ਕਹਿੰਦੇ ਹਾਂ, ਹੋਈ ਨਸਲ ਕੁਸ਼ੀ ਹੈ, ਪਰ ਅੱਗੋਂ ਸਿੱਖਾਂ ਮੁਕਾਬਲਾ ਕੀਤਾ, ਇੱਕ ਬਹੁਤ ਵੱਡੀ ਜੰਗ ਹੈ ਇਹ। ਅਤੇ ਇਸ ਜੰਗ ਦੇ ਵਿੱਚ ਨਾ ਇਹਨਾਂ ਗੁਰੂ ਕਿਆਂ ਸਿੱਖਾਂ ਨੇ ਜਿਹੜੇ ਜੂਝੇ ਜੰਗ ਦੇ ਵਿੱਚ ਜਿਹਨਾਂ ਮੁਕਾਬਲਾ ਕੀਤਾ, ਉਹਨਾਂ ਦੱਸਿਆ ਵੀ ਅਸੀਂ ਉਹੀ ਹਾਂ ਜਿਹੜੇ ਗੜੀ 'ਚੋਂ ਵੀ ਕਦੇ ਲੜਦੇ ਆਏ ਹਾਂ ਨਾ, ਚਮਕੌਰ ਦੀ ਗੜੀ 'ਚੋਂ ਵੀ ਅਸੀਂ ਲੜਦੇ ਆਏ ਹਾਂ, ਸਾਡੇ ਅਸੀਂ ਉਹਨਾਂ ਦੇ ਹੀ ਵਾਰਸ ਹਾਂ ਜਿਹੜੇ ਕੱਚੀ ਗੜੀ ਦੇ ਉੱਤੇ ਵੀ ਜਦੋਂ ਖੜੋਗੇ ਨਾ, ਅਤੇ ਜਿੰਨਾ ਚਿਰ ਖੜੋਤੇ ਰਹੇ ਉਨਾ ਚਿਰ ਕਿਸੇ ਦੀ ਹਿੰਮਤ ਨਹੀਂ ਸੀ ਵੀ ਗੜੀ ਦੇ ਦਰਵਾਜ਼ੇ ਨੂੰ ਵੀ ਟੱਪ ਜਾਂਦੇ। ਜਦੋਂ ਗੁਰੂ ਕਿਆਂ ਸਿੱਖਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ, ਉਦੋਂ ਬਾਅਦ ਵਿੱਚ ਉਹ ਜਿਹੜੀ ਫੌਜ ਹੈ ਉਹ ਗੜੀ ਵਿੱਚ ਫਿਰ ਪ੍ਰਵੇਸ਼ ਕਰਦੀ ਹੈ, ਪਰ ਜਿੰਨਾ ਚਿਰ ਗੜੀ ਵਿੱਚ ਗੁਰੂ ਕੇ ਸਿੱਖ ਖੜੋਤੇ ਰਹੇ ਉਨਾ ਚਿਰ ਕਿਸੇ ਦੀ ਹਿੰਮਤ ਨਹੀਂ ਸੀ ਪਈ ਵੀ ਉਹ ਗੜੀ ਅੰਦਰ ਪ੍ਰਵੇਸ਼ ਕਰ ਜਾਂਦੇ। ਅਤੇ ਆਸਾ ਕੀ ਵਾਰ ਨਾਲ ਤਾਂ ਸਾਡਾ ਸੰਬੰਧ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਹੈ ਨਾ, ਮਾਲਕ ਪਾਤਸ਼ਾਹ ਨੇ ਸਰਸਾ ਨਦੀ ਦੇ ਕਿਨਾਰੇ 'ਤੇ ਬਹਿ ਕੇ ਆਸਾ ਕੀ ਵਾਰ ਨਾਲ ਸਾਨੂੰ ਜੋੜਿਆ। ਅਤੇ ਇੱਥੇ ਵੀ ਜਦੋਂ ਹਮਲਾ ਹੋਇਆ ਨਾ, ਉੱਥੇ ਵੀ ਹਮਲਾ, ਇੱਕ ਪਾਸੇ ਗੁਰੂ ਕਲਗੀਧਰ ਸਾਹਿਬ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਹੇ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਗੁਰੂ ਪਾਤਸ਼ਾਹ ਕੋਲੇ ਬੈਠੇ ਗੁਰੂ ਕੇ ਰਬਾਬੀਏ ਕੀਰਤਨ ਕਰਦੇ ਨੇ, ਅਤੇ ਦੂਜੇ ਪਾਸਿਓਂ ਫੌਜ ਚੜ੍ਹ ਕੇ ਆ ਜਾਂਦੀ ਮੁਗਲ ਫੌਜ, ਜਿਹੜੀ ਆਪਣੀਆਂ ਸਹੁਹਾਂ ਖਾ ਕੇ ਆਪ ਹੀ ਮੁਨਕਰ ਹੋ ਜਾਂਦੀ ਹੈ ਨਾ। ਇੱਧਰ ਵੀ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਗੁਰੂ ਕੇ ਸਿੱਖ ਗੁਰੂ ਕੇ ਪਿਆਰੇ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਨੇ, ਮਾਲਕ ਪਾਤਸ਼ਾਹ ਦੀ ਬਾਣੀ ਨੂੰ ਸੁਣ ਰਹੇ ਨੇ, ਪਰ ਇਹ ਨਹੀਂ ਸੀ ਪਤਾ ਵੀ ਜਿਹੜੀ ਸਰਕਾਰੀ ਫੌਜ ਹੈ, ਸ਼ਾਹੀ ਫੌਜ ਹੈ, ਜਾਂ ਜਿਹੜੇ ਫੌਜੀਆਂ ਨੇ ਸਾਰੇ ਪਾਸੇ ਘੇਰਾ ਪਾਇਆ ਹੋਇਆ, ਉਹਨਾਂ ਦੀ ਬਦਨੀਤੀ ਕੀ ਹੈ। ਉਹ ਸਾਰੀ ਬਦਨੀਤੀ ਉਦੋਂ ਪ੍ਰਗਟ ਹੋਈ ਜਦੋਂ ਉਹਨਾਂ ਨੇ ਅੰਮ੍ਰਿਤ ਵੇਲੇ ਫਿਰ ਗੁਰੂ ਪਾਤਸ਼ਾਹ ਦੇ ਅਸਥਾਨ ਅਕਾਲ ਤਖ਼ਤ ਸਾਹਿਬ ਨੂੰ ਟਾਰਗੇਟ ਕਰਕੇ ਅਤੇ ਉਹ ਅਕਾਲ ਤਖ਼ਤ ਸਾਹਿਬ ਦੇ ਵੱਲ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਉਦੋਂ ਫਿਰ ਉਹਨਾਂ ਦੀ ਨੀਅਤ ਸਪਸ਼ਟ ਹੋ ਜਾਂਦੀ ਹੈ ਵੀ ਇਹ ਹੁਣ ਕੋਈ ਬਹੁਤੀ ਇਹਨਾਂ ਦੀ ਚੰਗੀ ਮਨਸਾ ਨਹੀਂ ਹੈ, ਇਹਨਾਂ ਦੇ ਮਨ ਅੰਦਰ ਕੋਈ ਚੰਗੀ ਵਿਚਾਰ ਨਹੀਂ ਹੈ, ਇਹ ਜੋ ਕਰਨਾ ਚਾਹੁੰਦੇ ਨੇ ਉੱਥੇ ਫਿਰ ਸਪਸ਼ਟ ਸਾਫ਼ ਹੋ ਜਾਂਦਾ ਜਦੋਂ ਹਮਲਾ ਹੁੰਦਾ। 2 ਘੰਟਿਆਂ ਦੀ ਵਿੱਚ ਸੀ ਨਾ ਇਹਨਾਂ ਦੇ ਮਨ ਅੰਦਰ ਜਿਹੜੀ ਵਿਚਾਰ ਇਹ ਕਰਕੇ ਆਏ ਵੀ ਅਸੀਂ 2 ਘੰਟਿਆਂ 'ਚ ਅਕਾਲ ਤਖ਼ਤ ਟੈਟੇਰੀ ਕਰ ਦੇਣਾ, ਅਕਾਲ ਤਖ਼ਤ ਸਾਹਿਬ ਅਸੀਂ ਟੈਟੇਰੀ ਕਰ ਦੇਣਾ। ਪਿਛਲੇਰੇ ਦਿਨਾਂ 'ਚ ਵੀ ਸ਼ਾਇਦ ਬੇਨਤੀ ਕੀਤੀ, ਇਹਨਾਂ ਤਿਆਰੀ ਕਰਕੇ ਆਏ ਕਾਗਜ਼ੀ ਲੜਾਈ ਕਰਕੇ। ਸਰਕਾਰੀ ਫੌਜ ਜਿੰਨੀ ਆਈ ਸੀ ਆਈ ਤਾਂ ਤਿਆਰੀ ਕਰਕੇ ਹੀ ਹੈ ਨਾ ਜੀ, ਕਾਗਜ਼ੀ ਲੜਾਈ ਕਰਕੇ ਆਈ ਹੈ। ਕਾਗਜ਼ੀ ਲੜਾਈ ਤੋਂ ਭਾਵ ਹਰਿਮੰਦਰ ਸਾਹਿਬ ਦਾ ਨਕਸ਼ਾ, ਅੰਮ੍ਰਿਤਸਰ ਸਾਹਿਬ ਦਾ ਨਕਸ਼ਾ ਬਣਾ ਕੇ ਸਾਰਾ, ਅਕਾਲ ਤਖ਼ਤ ਸਾਹਿਬ ਦਾ ਨਕਸ਼ਾ ਬਣਾ ਕੇ ਟ੍ਰੇਨਿੰਗ ਕੀਤੀ, ਕਾਗਜ਼ੀ ਲੜਾਈ ਹੈ। ਹੁਣ ਉਹ ਜਿਹੜੀ ਟ੍ਰੇਨਿੰਗ ਕੀਤੀ ਹੈ ਉਹ ਇਹ ਕੀਤੀ ਹੈ ਵੀ ਅਸੀਂ ਕਿਹੜੇ ਦਰਵਾਜ਼ੇ ਤੋਂ ਅੰਦਰ ਦਾਖਲ ਹੋਣਾ, ਕਿਵੇਂ ਦਾਖਲ ਹੋਣਾ,
ਟ੍ਰੇਨਿੰਗ ਇਸ ਗੱਲ ਦੀ ਕਰਕੇ ਆਏ ਕਿਵੇਂ ਆਪਾਂ ਹਮਲਾ ਕਰਨਾ ਹੈ, ਹੁਣ ਇਹਦੀ ਟ੍ਰੇਨਿੰਗ ਹੈ। ਹੁਣ ਉਹ ਜਿਹੜਾ ਮੈਪ ਬਣਾ ਕੇ ਨਕਸ਼ਾ ਬਣਾ ਕੇ ਉਹਨਾਂ ਨੇ ਉੱਥੇ ਸਿਖਲਾਈ ਲਈ ਹੈ ਨਾ, ਸਿੱਖਿਆ ਉਹਨਾਂ ਨੇ ਸਾਰਾ ਕੁਝ ਵੀ ਆਪਾਂ ਕਿਵੇਂ ਹਮਲਾ ਕਰਨਾ। ਅੱਗੋਂ ਕਾਗਜ਼ਾਂ ਨੇ ਜਵਾਬ ਥੋੜ੍ਹੀ ਦੇਣਾ ਸੀ ਉਹਨਾਂ ਨੂੰ ਕੋਈ ਪਰਤ ਕੇ, ਕਾਗਜ਼ੀ ਲੜਾਈ ਅਤੇ ਉਹਨਾਂ ਨੇ ਲੜੀ ਅਤੇ ਉਹ ਕਾਗਜ਼ੀ ਲੜਾਈ ਲੜ ਕੇ ਸਿੱਖ ਕੇ ਆ ਗਏ ਵੀ ਅਸੀਂ ਤਾਂ 2 ਘੰਟਿਆਂ 'ਚ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦੇਣਾ। ਅਤੇ ਦੂਜਾ ਉਹਨਾਂ ਦਾ ਮਨ ਜਿਹੜੀ ਮਨਸ਼ਾ ਸੀ ਉਹਨਾਂ ਦੇ ਮਨ ਦੀ ਵਿਚਾਰ ਉਦੋਂ ਪੱਕੀ ਹੋ ਗਈ ਵੀ 2 ਘੰਟੇ ਹੀ ਲੱਗਣਗੇ, ਕਦੋਂ, ਜਦੋਂ 1 ਤਰੀਕ ਨੂੰ ਇਹਨਾਂ ਨੇ ਟਾਵਾਂ ਟਾਵਾਂ ਹਮਲਾ ਕਰਨਾ ਸ਼ੁਰੂ ਕਰਤਾ ਸੀ। 1 ਜੂਨ ਨੂੰ ਟਾਵਾਂ ਟਾਵਾਂ ਹਮਲਾ ਕਰਨ ਲੱਗ ਗਏ ਨਾ ਫੌਜੀ। ਉਹ ਜਿਹੜਾ ਟਾਵਾਂ ਟਾਵਾਂ ਹਮਲਾ ਸੀ ਉਹ ਇਸ ਕਰਕੇ ਕਰ ਰਹੇ ਸੀ ਵੀ ਸਾਨੂੰ ਪਤਾ ਲੱਗ ਜੇ ਵੀ ਇਹਨਾਂ ਦੇ ਮੋਰਚੇ ਕਿੱਥੇ ਨੇ, ਗੁਰੂ ਕਿਆਂ ਸਿੱਖਾਂ ਦੇ ਮੋਰਚੇ ਕਿੱਥੇ। ਹੁਣ ਉਹ ਟਾਵੇਂ ਟਾਵੇਂ ਹਮਲੇ ਦੀ ਸਿੱਖਾਂ ਨੇ ਜਵਾਬਦੇਹੀ ਕੋਈ ਨਹੀਂ ਕੀਤੀ, ਦੱਸਿਆ ਹੀ ਨਹੀਂ ਇਹਨਾਂ ਨੂੰ ਵੀ ਅਸੀਂ ਬੈਠੇ ਕਿੱਥੇ ਹਾਂ, ਕੋਈ ਜਵਾਬੀ ਹਮਲਾ ਨਹੀਂ ਸਿੱਖਾਂ ਵੱਲੋਂ 1 ਤਰੀਕ ਨੂੰ, ਕੋਈ ਜਵਾਬੀ ਹਮਲਾ ਨਹੀਂ, ਜਿਸ ਕਰਕੇ ਇਹਨਾਂ ਦੇ ਮਨ ਅੰਦਰਲੀ ਵਿਚਾਰ ਪੱਕੀ ਹੋ ਗਈ ਵੀ 2 ਘੰਟੇ ਹੀ ਲੱਗਣਗੇ ਬਸ, ਕਿਉਂਕਿ ਹੈ ਹੀ ਕੋਈ ਨਹੀਂ ਇੱਥੇ ਤੇ, ਜੇ ਹੁੰਦੇ ਫਿਰ ਜਵਾਬੀ ਹਮਲਾ ਆਉਂਦਾ, ਪਰ ਹੈ ਕੋਈ ਨਹੀਂ ਕਿਉਂਕਿ ਜਵਾਬੀ ਹਮਲਾ ਨਹੀਂ। ਇਹ ਦੂਰ ਅੰਦੇਸ਼ੀ ਜਰਨਲ ਸ਼ਵੇਗ ਸਿੰਘ ਹੋਣਾ ਦੀ ਹੈ ਵੀ ਆਪਾਂ ਹਮਲਾ ਕਰਨਾ ਨਹੀਂ, ਜਵਾਬੀ ਹਮਲਾ ਨਹੀਂ ਕਰਨਾ, ਇਹਨਾਂ ਨੂੰ ਕਰ ਲੈਣ ਦਿਓ ਜੋ ਇਹ ਕਰਦੇ ਨੇ। ਉਹਨਾਂ ਨੇ ਟਾਵਾਂ ਟਾਵੀ ਨਾ ਗੋਲੀ ਚਲਾਉਣੀ ਵੇਖ ਵੇਖ ਕੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਅਤੇ ਗੁਰੂ ਕਿਆਂ ਸਿੱਖਾਂ ਨੇ ਕੋਈ ਜਵਾਬੀ ਹਮਲਾ, ਬੈਠੇ ਸਾਰੇ ਮੋਰਚਿਆਂ 'ਚ ਹੋਏ ਨੇ, ਸਾਰਿਆਂ ਨੇ ਆਪਣੇ ਬੰਦੂਕ ਦੀਆਂ ਉਹ ਜਿਹੜੀਆਂ ਨਾਲੀਆਂ ਨੇ ਬੰਦੂਕ ਦੀਆਂ ਉਹ ਕੱਢੀਆਂ ਹੋਈਆਂ ਨਿੱਕੇ ਨਿੱਕੇ ਸੁਰਾਖ ਵੀ ਨਾਲੀ ਨਿਕਲੇ ਬਾਹਰ, ਬਸ ਇਹ ਨਾ ਦੱਸੇ ਵੀ ਕਿਹੜੇ ਪਾਸੇ ਹੈ ਅਤੇ ਕਿਹੜੇ ਪਾਸੇ ਨਹੀਂ। ਜਦੋਂ 4 ਜੂਨ ਨੂੰ ਗੁਰੂ ਕਿਆਂ ਸਿੱਖਾਂ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਟਾਰਗੇਟ ਕਰਕੇ ਫਿਰ ਫੌਜੀ ਅੰਦਰ ਪ੍ਰਵੇਸ਼ ਕਰਦੇ ਨੇ, ਇਹ ਨਹੀਂ ਪਤਾ ਲੱਗਾ ਵੀ ਗੋਲੀਆਂ ਚੱਲੀਆਂ ਕਿੱਥੋਂ ਨੇ। ਕਾਗਜ਼ੀ ਹਮਲਾ, ਕਾਗਜ਼ੀ ਲੜਾਈ ਲੜ ਕੇ ਆਏ, ਪਰ ਇੱਥੇ ਹੁਣ ਕਾਗਜ਼ੀ ਲੜਾਈ ਨਹੀਂ ਹੈ, ਇੱਥੇ ਕਾਗਜ਼ੀ ਲੜਾਈ ਨਹੀਂ ਸੀ, ਇੱਥੇ ਉਹੀ ਬੈਠੇ ਨੇ ਜਿਹੜੇ 40-10 ਲੱਖ ਦਾ ਮੁਕਾਬਲਾ ਕਰਨ ਵਾਲੇ ਨੇ, ਇੱਥੇ ਉਹੀ ਬੈਠੇ ਨੇ ਜਿਨ੍ਹਾਂ ਨੂੰ ਪ੍ਰਵਾਹ ਕੋਈ ਨਹੀਂ ਅਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਦਿੱਤੀ ਹੋਈ ਹੈ, 125,000 ਸੈ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹੂੰ, ਬੈਠੇ ਸਾਰੇ ਹੀ ਉਹ ਨੇ। ਅਤੇ ਜਦੋਂ ਉਹ ਜਿੰਨਾ ਫੌਜੀ ਦਸਤਾ ਅੰਦਰ ਪ੍ਰਵੇਸ਼ ਕਰਨ ਦਾ ਯਤਨ ਕਰਦਾ, ਉਹ ਅੰਦਰ ਪੈਰ ਬਾਅਦ ਵਿੱਚ ਪਾਉਂਦਾ, ਜਿੰਨੇ ਫੌਜੀ ਅੰਦਰ ਜਾਂਦੇ ਨੇ ਸਾਰੇ ਸੁਸਰੀ ਵਾਂਗੂ ਸੌਂਦੇ ਹੀ ਜਾਂਦੇ ਨੇ, ਜਿੰਨੇ ਅੰਦਰ ਪ੍ਰਵੇਸ਼ ਕਰਦੇ ਨੇ, ਕਿਉਂਕਿ ਪਤਾ ਹੀ ਨਹੀਂ ਗੋਲੀਆਂ ਚੱਲ ਕਿੱਥੋਂ ਰਹੀਆਂ, ਆ ਕਿੱਥੋਂ ਰਹੀਆਂ ਨੇ। ਅਤੇ ਚੇਤਾ ਰੱਖੋ ਜੀ, ਜਿਹੜੇ 2 ਘੰਟਿਆਂ ਦੀ ਯੋਜਨਾ ਬਣਾ ਕੇ ਆਏ ਸੀ ਨਾ, 2 ਦਿਨ ਵਿਲਕਦੇ ਰਹਿ ਗਏ ਵੀ ਅਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਕਰਕੇ ਅਤੇ ਢਹਿ ਢੇਰੀ ਕਰ ਦਈਏ। 2 ਦਿਨ ਵਿਲਕਦੇ ਰਹੇ, 48 ਘੰਟੇ ਜੰਗ ਚੱਲੀ ਹੈ। ਜਦੋਂ ਉਹ ਜੰਗ ਦੇ ਵਿੱਚ ਗੁਰੂ ਕਿਆਂ ਸਿੱਖਾਂ 2 ਹੱਥ ਵਿਖਾਏ ਨਾ, ਫਿਰ ਇਹਨਾਂ ਨੂੰ ਪਤਾ ਲੱਗਾ ਅਤੇ ਫੌਜੀ ਆਪਣੀ ਜ਼ੁਬਾਨੋਂ ਆਖਦੇ ਨੇ, ਅਸੀਂ ਕਾਗਜ਼ੀ ਲੜਾਈ ਜ਼ਰੂਰ ਲੜ ਆਏ ਹਾਂ, ਕਾਗਜ਼ੀ ਲੜਾਈ ਅਸੀਂ ਜਿੱਤ ਵੀ ਆਏ ਹਾਂ, ਪਰ ਇੱਥੇ ਹੁਣ ਸਾਡੀ ਲੜਾਈ ਕਾਗਜ਼ੀ ਨਹੀਂ ਹੈ, ਇੱਥੇ ਤਾਂ ਮੁਕਾਬਲਾ ਉਹਨਾਂ ਯੋਧਿਆਂ ਨਾਲ ਹੈ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਿੱਖ ਨੇ, ਉਹੀ ਫੌਜੀ ਜੀ ਜਿਹੜੇ ਹਮਲਾ ਕਰਨ ਵਾਸਤੇ ਆਏ ਹੋਏ। ਖੈਰ 4 ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ, ਸਾਰਾ ਦਿਨ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਸਨ ਉਹ ਤੋੜ ਦਿੱਤੀਆਂ ਗਈਆਂ ਵੀ ਪਾਣੀ ਤੱਕ ਵੀ ਇਹਨਾਂ ਨੂੰ ਨਾ ਮਿਲੇ। ਸਾਰਾ ਇੱਕ ਵੱਖਰਾ ਨਾ ਕਸਬਾ ਰੂਪ ਬਣਾਤਾ ਸੀ ਅੰਮ੍ਰਿਤਸਰ ਸਾਹਿਬ, ਸਾਰੇ ਪਾਸਿਆਂ ਤੋਂ ਨਾ ਲਿੰਕ ਤੋੜਤਾ, ਨਾ ਕੋਈ ਆਵਾਜਾਈ ਦਾ ਸਾਧਨ, ਨਾ ਕੋਈ ਹੋਰ ਕਿਸੇ ਤਰੀਕੇ ਨਾਲ, ਨਾ ਕੋਈ ਬਿਜਲੀ, ਕੁਝ ਵੀ ਨਹੀਂ, ਇੱਕ ਵੱਖਰਾ ਕਸਬੇ ਰੂਪ 'ਚ ਕਹਿ ਲਓ ਵੀ ਕਰਤਾ, ਇਉਂ ਕਹਿ ਲਓ ਵੀ ਉਦੋਂ ਸਮੇਂ ਦੀ ਸਰਕਾਰ ਨੇ ਜਾਂ ਆਪਣੀ ਨੀਅਤ ਭਾਰਤ ਦੇਸ਼ ਨੇ ਪ੍ਰਗਟ ਕਰਤੀ ਸੀ ਵੀ ਅੱਜ ਵੀ ਸਾਡੇ ਤੋਂ ਵੱਖਰ ਹੀ ਨੇ। 1 ਜੂਨ ਨੂੰ ਨਾ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਬੇਨਤੀ ਕੀਤੀ ਸੀ, ਪੰਜਾਬ ਨਾ ਸਭ ਕੁਝ ਝੱਲਦਾ ਆਇਆ, ਸਭ ਕੁਝ 47 ਵਿੱਚ ਨੁਕਸਾਨ ਪੰਜਾਬ ਦਾ ਹੋਇਆ, ਭਾਰਤ ਦਾ ਨਹੀਂ, ਪੰਜਾਬ ਦਾ ਹੋਇਆ। ਅਸੀਂ ਕਿਵੇਂ ਵੰਡੀਆਂ ਪਾਈਆਂ ਜਾਂ ਉਦੋਂ ਕਿਵੇਂ ਵੰਡੀਆਂ ਹੋਈਆਂ ਇਹਦਾ ਕੋਈ ਤਕਾਜ਼ਾ ਨਹੀਂ,
ਪਰ ਇੱਕ ਪਾਸੇ ਤੋਂ ਅੰਮ੍ਰਿਤਸਰ ਸਾਹਿਬ ਖੋਲ੍ਹਿਆ ਗਿਆ ਅਤੇ ਦੂਜੇ ਪਾਸੇ ਤੋਂ ਨਨਕਾਣਾ ਸਾਹਿਬ ਖੋਲ੍ਹਿਆ ਗਿਆ। ਅਤੇ ਤੁਸੀਂ ਉਦੋਂ ਸਰਕਾਰਾਂ ਦੀ ਇੱਕ ਸਾਜਿਸ਼ ਕਹਿ ਲਓ, ਜਦੋਂ ਵੀ ਜੰਗ ਹੋਏਗੀ ਅੰਮ੍ਰਿਤਸਰ ਸਾਹਿਬ ਵਾਲੇ ਮਰਨਗੇ ਅਤੇ ਨਨਕਾਣਾ ਸਾਹਿਬ ਵਾਲੇ ਮਰਨਗੇ, ਮਰੇਗਾ ਅਤੇ ਪੰਜਾਬ ਹੀ ਮਰੇਗਾ, ਭਾਰਤ ਤੇ ਇੱਕ ਪਾਸੇ ਰਹਿ ਗਿਆ। ਔਰ ਉਦੋਂ ਵੀ ਪੰਜਾਬ ਹੀ ਮਰਿਆ, ਵੰਡਿਆ ਤੇ ਪੰਜਾਬ ਹੀ ਗਿਆ ਨਾ ਜੀ, ਅਤੇ ਪੰਜਾਬ ਦਾ ਬਹੁਤਾ ਹਿੱਸਾ ਤੇ ਰਹਿ ਦੂਜੇ ਪਾਸੇ ਹੀ ਗਿਆ। ਕਿਤੇ ਇਤਿਹਾਸ ਪੁਰਾਤਨ ਪੰਜਾਬ ਨੂੰ ਪੜ੍ਹ ਕੇ ਵੇਖ ਲਓ, ਇਤਿਹਾਸ ਪੁਰਾਤਨ ਪੰਜਾਬ ਦਾ ਕਿਤੇ ਪੜ੍ਹੋ, ਸਤਲੁਜ ਦਰਿਆ ਤੋਂ ਪਰਲੇ ਬੰਨੇ ਪੰਜਾਬ ਹੈ, ਉਰਲੇ ਬੰਨੇ ਪੰਜਾਬ ਨਹੀਂ ਹੈ, ਪਰਲਾ ਬੰਨਾ ਪੰਜਾਬ ਹੈ। ਲਾਹੌਰ ਪੰਜਾਬ ਦੀ ਰਾਜਧਾਨੀ ਹੈ, ਖੋਇਆ ਕੀ ਗਿਆ ਸਾਡੇ ਤੋਂ, ਲਾਹੌਰ ਹੀ ਖੋਹ ਲਿਆ, ਭਾਵੇਂ ਸਾਜਿਸ਼ ਦੇ ਤਹਿਤ ਹੀ ਹੈ। ਔਰ ਕਿਤੇ ਨਾ ਕਿਤੇ ਉਦੋਂ ਜਿਹੜਾ 84 ਵਿੱਚ ਸੰਬੰਧ ਤੋੜਨਾ ਨਾ, ਭਾਵੇਂ ਉਹ ਬਿਜਲੀ ਰੂਪ 'ਚ ਕਹਿ ਲਓ, ਪਾਣੀਆਂ ਰੂਪ 'ਚ, ਕਿਸੇ ਵੀ, ਕਿਉਂਕਿ ਕੋਈ ਵੀ ਸਹੂਲਤ ਸਾਡੇ ਤੱਕ ਉਦੋਂ ਪਹੁੰਚਦੀ ਨਹੀਂ, ਉਦੋਂ ਸਾਬਤ ਕਰਤਾ ਸੀ ਵੀ ਤੁਸੀਂ ਉਸ ਪਾਸੇ ਵਾਲੇ ਹੀ ਹੋ, ਇਸ ਪਾਸੇ ਵਾਲੇ ਨਹੀਂ, ਵੱਖਰੇ ਹੋ ਤੁਸੀਂ ਸਾਡੇ ਤੋਂ। ਪਰ ਗੁਰੂ ਕਿਆਂ ਸਿੱਖਾਂ ਨੇ ਬੜੀ ਦ੍ਰਿੜਤਾ ਵਿਖਾਈ, ਉਦੋਂ ਜੂਝੇ ਗੁਰੂ ਕੇ ਸਿੱਖ, ਮੁਕਾਬਲਾ ਕੀਤਾ ਗੁਰੂ ਕਿਆਂ ਸਿੱਖਾਂ ਨੇ, ਅਤੇ ਸੰਤ ਜਰਨੈਲ ਸਿੰਘ ਜੀ ਨੇ ਆਪਣੇ ਉਹਨਾਂ ਬੋਲਾਂ 'ਤੇ ਪਹਿਰਾ ਦਿੱਤਾ ਵੀ ਜਿੰਨਾ ਚਿਰ ਇਸ ਸਰੀਰ ਵਿੱਚ ਸਵਾਸ ਚੱਲਦੇ ਨੇ, ਸਾਹ ਚੱਲਦੇ ਨੇ, ਉਹਨਾਂ ਚਿਰ ਨਾ ਤਾਂ ਕੋਈ ਗੁਰੂ ਪਾਤਸ਼ਾਹ ਦੀ ਇਮਾਰਤ ਗੁਰੂ ਘਰ ਵੱਲ, ਅਤੇ ਨਾ ਗੁਰੂ ਸਾਹਿਬ ਵੱਲ, ਅਤੇ ਨਾ ਹੀ ਇਸ ਸਰੀਰ ਨੂੰ ਕੋਈ ਬੰਨ੍ਹ ਕੇ ਲਿਜਾ ਸਕ। ਹਾਂ, ਜਦੋਂ ਇਹ ਸਰੀਰ 'ਚ ਸਵਾਸ ਮੁੱਕ ਗਏ, ਉਦੋਂ ਮਿੱਟੀ ਦੀ ਢੇਰੀ ਹੈ, ਫਿਰ ਕੋਈ ਕਿਤੇ ਮਰਜ਼ੀ ਲੈ ਜੇ। ਅਤੇ ਉਸ ਗੁਰੂ ਕੇ ਯੋਧੇ ਨੇ ਆਪਣੇ ਬੋਲਾਂ 'ਤੇ ਪਹਿਰਾ ਦੇ ਕੇ ਵਿਖਾਇਆ ਨਾ, ਸਾਰੇ ਬਾਬਾ ਠਾਰਾ ਸਿੰਘ ਜੀ ਹੋਣੀ, ਭਾਈ ਅਮਰੀਕ ਸਿੰਘ ਜੀ ਹੋਣੀ, ਕਿਵੇਂ ਉਹ ਗੁਰੂ ਕੇ ਯੋਧੇ ਜੂਝਦੇ ਨੇ। 4 ਜੂਨ ਨੂੰ ਹਮਲਾ ਹੁੰਦਾ ਹੈ, ਫੌਜ ਨੇ ਹਮਲਾ ਕੀਤਾ, ਗੁਰੂ ਕਿਆਂ ਸਿੱਖਾਂ ਨੇ ਜਵਾਬੀ ਹਮਲੇ ਕੀਤੇ। ਪਰ ਇਹ ਅੱਜ ਦੇ ਦਿਨ ਗੁਰੂ ਕਿਆਂ ਸਿੱਖਾਂ ਦੱਸਤਾ ਸੀ, ਉਹ ਸਾਡੇ ਵਿੱਚ ਅੱਜ ਵੀ, ਗੁਰੂ ਸਾਡੇ ਸਰੀਰਾਂ ਵਿੱਚ ਅੱਜ ਵੀ ਗੁਰੂ ਕਲਗੀਧਰ ਸਾਹਿਬ ਦਾ ਦਿੱਤਾ ਹੋਇਆ ਲਹੂ ਵਹਿੰਦਾ ਹੈ। ਅਤੇ ਇਹ ਮੈਂ ਤਾਂ ਹੀ ਪਹਿਲੋਂ ਜ਼ਿਕਰ ਕੀਤਾ ਵੀ ਜੇ ਅਸੀਂ ਸ਼ਾਂਤ ਹਾਂ ਤਾਂ ਫਿਰ ਠੰਡੇ ਸ਼ੀਤਲ ਜਲ ਵਰਗੇ ਹਾਂ, ਅਤੇ ਜਦੋਂ ਇਹ ਜਲ ਸੁਨਾਮੀ ਦਾ ਰੂਪ ਧਾਰਨ ਕਰਦਾ ਤਾਂ ਫਿਰ ਸਭ ਕੁਝ ਰੋੜ ਕੇ ਲੈ ਜਾਂਦਾ, ਫਿਰ ਵੇਖਦਾ ਨਹੀਂ ਕੁਝ, ਠੰਡੇ ਖਾਂ ਸ਼ੀਤਲ ਜਲ ਵਰਗੇ। ਪਰ ਜਦੋਂ ਸੁਨਾਮੀ ਵਿੱਚ ਤਬਦੀਲ ਹੋਵਾਂਗੇ, ਫਿਰ ਰੋੜਨ ਲੱਗਿਆਂ ਅਸੀਂ ਬਹੁਤਾ ਚਿਰ ਨਹੀਂ ਲਾਉਂਦੇ। ਖੈਰ, ਉਹਨਾਂ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ, ਉਹਨਾਂ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਸੰਗਤਾਂ ਨੇ ਉੱਥੇ ਸ਼ਹੀਦੀਆਂ ਦੇ ਜਾਮ ਪੀਤੇ, ਉਹ ਸਾਰਾ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਦੇ ਚੱਲਾਂਗੇ। ਗੁਰੂ ਪਾਤਸ਼ਾਹ ਕਿਰਪਾ ਕਰਨ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਜਾਚ ਆ ਜਾਏ, ਉਹਨਾਂ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਲੋਕ ਸੁਖੀ ਹੈ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ

ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ।

0: ਸਤਨਾਮ ਕਰਤਾ
1: ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ

ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੀ ਦਾਤੇ ਕਵਣ ਸ਼ਿਮਾਰ ਸੰਵਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜਿਉਂ ਹੋਵੈ।

ਪਹਿਲਾ ਗਗਨ ਮੈਂ ਥਾਲ ਜਮ ਜਮ ਦੀਪਕ ਮਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੱਲਾ ਲੋ ਪਵਨ ਚਬਰੋ ਕਰੇ ਸਗਲ ਮਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਬਾਜ ਅੰਤ ਭੇਰੀ ਰਹਾਓ ਸਹਿਸ ਤਵਨੈ

ਸੇਵ ਸੰਸੇਲਾ ਆਓਦ ਕਟ ਹੈ ਦਿਨ ਸਰਣਾਰੇ ਮਨ ਗੁਰਮਿਲਕਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਦਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਬਤਾਂ ਸੱਚੇ ਸਵਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਨ ਚਿੰਥਾਉ।

0: ਕੈ ਫਿਰੇ ਜੰਮ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿੜਾਣੀ ਬਿਸਮਾਦ ਧਰਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਪੋ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾ ਰਹਿਆ ਬਿਸਮਾਦ ਨਾਨਕ ਬੁਜਨ ਪੂਰੇ ਪਾਗ ਮਹੱਲਾ ਪਹਿਲਾ
1: ਗੁਰਦਿਸੈ ਗੁਰਦ ਸੁਣੀਐ ਗੁਰਦ ਭਾਉ ਸੁਖਸਾਰ ਗੁਰਦ ਪਾਤਾਲੀ ਆਕਾਸ਼ੀ

ਆਈਐ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਕੀਆ ਖੇਲ ਵੱਢ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਪਹਿਰ ਸਮਾਧ ਸੁਨਾਹੋ ਗਿਆਨ ਹੈ ਆਸਣ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵੀ ਖੰਡਿਓ ਭਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸੱਲ ਪਣ।

ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਘਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਜੈਤ ਸ੍ਰੀ ਰਾਗਿੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਗੀਤ ਦੇ ਤੀਸਰੇ ਘਰ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 700 ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ

0: ਸਲੋਕ ਮਹੱਲਾ ਪਹਿਲਾ। ਪੈ ਵਿੱਚ ਪਾਉਣ ਵਹਿ ਸਦਵਾਓ, ਪੈ ਵਿੱਚ ਲੱਖ ਦਰਿਆ। ਪੈ ਵਿੱਚ ਗਨ ਕਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਪੈ ਵਿੱਚ ਨਿੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾਰ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ। ਪੈ ਵਿੱਚ ਸਿੱਧ ਬੁੱਧ ਸੁਨਾਥ, ਪੈ ਵਿੱਚ ਅਡਾਣਿਆ ਕਾਰ। ਪੈ ਵਿੱਚ ਜੋਧ ਮਹਾਬਲਸੂ, ਪੈ ਵਿੱਚ ਆਵੇ ਜਾਵੇ ਪੂ। ਸਗਲਿਆਂ ਹਉ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ।

ਆਪਣੇ ਤਾਂ ਸੁੰਦਰੀ ਸਤਿਗੁਰ ਪਾਇਆ, ਇਹੋ ਜਿਉ ਮੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਿਭਾਇਆ।

ਜਾ ਕਰ ਕੇ ਸਗਲ ਜਹਾਨ ਸਿੱਖ ਸਿਵਕਰਮ ਚੜਾਓ ਇੰਨੀ ਰਹਿਜਣਾ ਮੰਚਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ।

ਵਿੱਚ ਖੱਟਿਆ ਹਾਂ ਵਿੱਚ ਗਿਆ ਹਾਂ ਵਿੱਚ ਸੱਚਿਆ ਕੂੜਿਆ ਹਾਂ ਵਿੱਚ ਪਾਪੁਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਐ ਹਾਂ ਵਿੱਚ ਤੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਖ ਮੁਕਤ ਕੇ ਸਾਰ ਨਾ ਜਾਣਾ।

ਅੰਡਜ ਜਿਰਤ ਉਜਪਦਾ ਖਾਣੀ ਸਿਹਤ ਜਾ, ਅੰਡਜ ਜਿਰਜ ਉਤਪਜਾ ਖਾਣੀ ਸਿਹਤ ਜਾ, ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜੰਤਿਓ ਪਾਏ ਕੈ ਸਮਾਲੇ ਸਵਨਾ, ਜਿਨ ਕਰਤੇ ਕੰਨਾ ਕੀ ਚਿੰਤਾ ਪੀ ਕਰਨੀਤਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਏ ਜਗ, ਤਿਸ ਜੁਹਾਰੀ ਸਵਾਸਥ ਤਿਸ ਤਿਸ ਬਾਣਿਆ ਪਗ।